ਪਹਿਲਾ ਸੋਹਣਾ ਵੱਡਾ ਆਖੇ ਸਭ ਕੋਈ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵੇਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਸੈ ਕਿਆ ਚਾਰਾ ਨਾ

ਨਾਉ ਆਖਣ ਔਖਾ ਸੱਚ ਨਾਉ ਸਾਚੇ ਨਾਮ ਕੀ ਲਾਗੇ ਭੂਖ

ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰਮ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਮੈਂ ਉਦਮ

ਅਰਗਮਾ ਅਗੰਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਦ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੁੱਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ

ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਬ੍ਰਹਮਪਰ ਕਰਤਾ ਜੀ ਤੁਧ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਠ ਸਭ ਉਪਾਈ ਜੀ

ਰਹੀ ਥੀ ਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝੀ ਮਾਹੇ

ਆਏ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰਡੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਾ ਕੀਆ ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾਂ ਤਹ ਡੂਬੀ ਅਲੇ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਗਬਿਓ ਬਾਜ ਬੇਨਤੀ ਚੌਪਾਈ ਅਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੈ ਤੁਮ ਗਾਵੋ ਆਪ ਹੱਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਵੈਰਨ ਕੋ ਆਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰੁ ਹਮਾਰੇ ਮਾਰੀਆ ਹੈ ਆਪ ਹੱਥ ਹੈ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਭਰਿਆ ਉਜੋ ਸਦਾ ਹਮਾਰੇ ਪੱਛਾ ਸ੍ਰੀ ਹਸਤ ਉਜੂ ਕਰੇ ਹੋ ਰੱਛਾ ਰਾਖ ਲਿਓ ਮੈ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਸੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਗਨ ਗੋ ਸਿਵਗੁਨ ਸੁਖ ਦੀਓ ਸਤਰੁਣ ਗੋ ਬਲ ਮੋ ਬਦ ਕੀਓ ਘਟ ਘਟ ਗੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਬਰ ਕਿਰਪਾ ਦੁਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਗੇ ਬਟ ਬਟ ਕੀ ਜਾਣੈ ਜਬਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮੈ ਮਿਲਤ ਦੇਹੇ ਤਰ ਸਭ ਹੂੰ

ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਹੇ ਨੇ ਹਰ ਹੋ ਤਾਕੇ ਤਾਪ ਤਲਕ ਮੈਂ ਹਰ ਹੋ ਰਿਦ ਸਿੱਧ ਘਰਮੋ ਸਭ ਹੋਈ ਦੁਸ਼ਟ ਛਾ ਸ਼ਬ ਸਕੇ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਭਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਛਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲਬਿਕ ਸਗਲ ਦੇਹੇ ਕੋ ਹਰਤਾ ਦੁਸ਼ਟ ਦੁਖੀਨ ਕਉ ਸ਼ਾਇ ਕਰਤਾ ਸ੍ਰੀ ਅਸਤੁਜ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖਨਾ ਦਿਸੇ ਬਿਆਬਦ ਗੋਈ ਅੜਿਲ ਸੁਨੇ ਗੁੰ ਯੋ ਜਾਹੇ ਸੁਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗੜਨਾ ਤਿ ਨਰ ਕੇ ਰਹਿ ਉਹ ਜੋ ਯਾਕੀ ਏਕ ਬਾਰ ਚੌਪਈ ਕੋ ਕਾਹੈ ਚੌਪਈ ਸੰਮਤ ਸਤਰਾ ਸਹਿਸ ਭਣਿਜੈ ਅਰਧ ਸਹਿਸਵਨ ਤੀਨ ਕਹਿ ਜਾਇ ਭਾਦਰੁ ਸੁਧੀ ਅਸ਼ਟਮੀ ਰਬਵਾਰਾ ਤੀਰਸਤ ਦ੍ਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰੋ ਪਖਿਆਨੇ ਤ੍ਰਿਆ

ਆਪ ਗਰੀਬ ਨਿਵਾਜਾ ਦਾ ਜਾਨ ਕਰ ਕਿਰਪਾ ਕਰਹਮ ਹੇ ਹਾਰ ਪੁਰਾਮਿਆਨ ਦੁਆਰ ਤੋਹੇ ਆਪਣਾ ਜਾਨ ਕਰੋ ਪਰਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਨ ਦੇ ਹਾਥ ਉਭਾਰੂ ਅਮਰੇ ਸਭ ਐਰੀਅਨ ਸੰਘਾਰੂ ਪ੍ਰਥਮ ਧਰੋਂ ਭਗਵਤ ਗੋ ਧਿਆਨਾ ਬਹੁਰ ਕਰੋਂ ਕਵਿਤਾ ਵਿਦਨਾਨਾ ਕਿਸ਼ਨ ਜਥਾ ਮਤ ਚਿਰਤ ਰੋ ਚਾਰੋ ਚੂ ਕੋਏ ਕਬਲੇ ਹੋ ਸੁਧਾਰੋ ਕਬਿਵਾਜ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸਵਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਵਿਚਾਰ ਕਛ ਨਾਹੇ ਜਲ ਤੇ ਉਬਜ ਤਰੰਗ ਜਿਉਂ ਜਲ ਹੀ ਬਿਖੇ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬ ਬਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤ ਅੰਤ ਲਹਾਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗਵਾ ਸਰਗ ਬੁਰਕਰ ਸਗਰੀ ਪੁਰੀ ਸਮੇਤ ਚੌਪਈ ਜੋ ਏ ਕਥਾ ਸੁਨੇ ਅਰਗਾਵੈ ਦੁਖ ਪਾਪ ਤਹਿ ਨਿਕਟ ਨ ਆਵੈ ਮਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸ਼ਵਾਇ ਸਕੇ ਨ ਕੋਈ ਸੰਮਤ ਸਤਰਾ ਸਹਿਸ ਪਛਾਵਨ ਹਾੜ ਵਧੀ ਪ੍ਰਥਮ ਸੁਖਦਾਵਨ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਉ ਲਿਓ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਸਤਰਵ ਤੀਰ ਤਰੰਗ ਸ੍ਰੀ ਭਗਵਤ

ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਗਨੇਰੇ, ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹਾਂ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਵਾਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕਾਓ, ਸੇ ਨਾਮ ਹਰ ਕੇ ਲਾਗੇ, ਕਾਹੈ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਮਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ, ਕਹਿ ਤੇ ਭਵਿਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤੂਰੇ। ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਛੈ, ਜਿਸ ਕਾ ਹੋਏ ਉਧਾਰੋ, ਇਹ ਵਸਤ ਜੀ ਨਹਿ ਜਾਈ, ਨੇਤ ਨੇਤ ਰਾਗੁਰ ਧਾਰੋ, ਤਮ ਸੰਸਾਰ ਚਰਨ ਲਗ ਤਰੀਆ, ਸਭ ਨਾਨਕ ਬ੍ਰਹਮ ਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨਉ ਜੋ ਕਿਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ ਪਾਉੜੀ, ਤਿਥੈ

ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਪਿਆ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ

ਮੈਂ ਸਹਾਏ ਦਸਾਂ ਬਾਦਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅਣਠ ਕੀਤਾ ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਹਲਵਾਈਆਂ ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਏ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨਿਮਾਣਿਆਂ ਦੇ ਮਾਨ ਨਿਦਾਣਿਆਂ ਦੇ ਦਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ ਸਦਵਾਨ ਦੀ ਰਮਤਾ ਵਿੱਚ ਸਤਿਗੁਰੂ ਜੀ ਸ਼ਬਦ ਕੀਰਤਨ ਹੋਏ ਸੋਦਰ ਦੀ ਚੌਂਕੀ ਲੱਗੀ ਪਰੰਤ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਕੀਰਤਨ ਕਰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਗਾਹ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਦੀ ਦਾਤ ਬਚਨ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸਿੰਘ 'ਚ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀ ਹਾਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ ਬੁਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਐਨ ਸਹਿਜ ਸੁਭਾਏ, ਦਰਸ਼ਨ ਪਰਸਿਆਏ ਗੁਰੂ ਕੈ, ਜਨਮ ਮਰਨ ਦੁਖ ਜਾਏ, ਸਤਨਾਮ।

ਹੋਏ ਜਨ ਨਾਨਕ ਹਰ ਮੇਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਮਿੱਤਰ ਸੁਰੀ ਜੁੜ ਬੈਠੀ ਸਾਧ ਸੰਗਤ ਜੀ, ਵਿਭਾਗੀ ਬਾਪ ਜੀ, ਸੰਦਤ ਵੱਲੋਂ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਸ਼ਬਦ ਕੀਰਤਨ ਪਿੱਤਰ ਹੁਕਮ ਸਰਵਣ ਕੀਤੇ ਹਨ। ਆਓ ਹੁਣ ਕੀਰਤਨ ਦੀ ਰਮਤਾ ਹੁਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ। 17 ਮਈ ਦਿਨ ਐਤਵਾਰ ਗੁਰਦੁਆਰਾ ਸਾਹਿਬ ਹੇਵੜ ਵਿਖੇ ਅਮਰ ਸੰਚਾਰ ਹੋ ਰਹੇ ਹਨ, ਅਮਰ ਦਾ ਬਾਟਾ ਤਿਆਰ ਹੋ ਰਿਹਾ। ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਨੀ ਹੈ, ਆਪ ਜੀ ਉੱਥੇ ਗੁਰਦੁਆਰਾ ਸਾਹਿਬ ਹੇਵੜ ਵਿਖੇ ਨਾਮ ਲਿਖਾ ਸਕਦੇ ਹੋ। ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸੁਹਿਲਾ ਕਰੋ ਜੀ। ਅਤੇ ਆਉਣ ਵਾਲੀ 18 ਮਈ ਸੋਮਵਾਰ ਤੋਂ ਲੈ ਕੇ ਉਸ ਹਫ਼ਤੇ ਸ਼ੁੱਕਰਵਾਰ ਤੱਕ ਸ਼ਾਮ ਦੇ ਦੀਵਾਨਾਂ 'ਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਥਾ ਕਰਨ ਲਈ ਆ ਰਹੇ ਹਨ। ਉਹਨਾਂ ਦਾ ਸਮਾਂ 8 ਤੋਂ 9 ਹੋਵੇਗਾ। ਸਾਰੇ ਦੀਵਾਨਾਂ 'ਚ ਹਾਜ਼ਰੀ ਪਾ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सम्मान योग जुग जुग अटल चावर शतर तखत दे मालक धन धन श्री गुरु ग्रंथ साहिब सच्चे पातशाह जी की पावन गोद विच साजी निवाजी गुरु रूप गुरु प्यारी साध संगत जी मीडिया अते टीवी चैनल राही अपने घर दुकान मकान ते अपने कारोबार ते गुरु चरणा नाल जुड़ बैठी गुरु रूप साध संगत जीओ आप सारे ही बहुत वड्डे भागां वाले हो जो सतगुरां दी पावन बाणी अमृतमई बाणी सरवण करके आत्मक आनंद माण रहे हो अपना यह मनुखा जन्म सफला कर रहे हो। आओ जो सामदे दीवाना विच निता प्रति सतगुरां दी पावन बाणी दी लड़ीवार विचार चल रही है वो विचार आपां सांझी कर सकीए। विचार आरंभ करन तों पहला सतगुरां दी बख्शी हुई फतेह प्रवान करो जी। वाहिगुरु जी का खालसा वाहिगुरु जी की फतेह। जिस पावन शब्द दी विचार चल रही है वो पावन शब्द पहले पातशाह धन धन गुरु नानक देव साहिब सच्चे पातशाह जी की पावन रसना तो उच्चारण किया होया। आसा राग दे अंदर गुरु ग्रंथ साहिब जी दे अंग 414 उत्ते सुशोभित है। इस शब्द दे 8 पदे ने जिन्हां विच 5 दी विचार आपां कर चुके हाँ। आओ उस ते अगे आपा विचार करिए जी। देव असीस गजाओ फतेह। वाहिगुरु जी का खालसा वाहिगुरु जी की फतेह। कल आपा विचार कीती सी ढाहे उसारे हुकम समावै। ढाहे ओ परमात्मा आप ही इस सृष्टि नूं ढाउंदा है ते आप ही मुड़ उसारी करदा है। भाव यह है कि आप ही जीवां नूं मारदा है ते आप ही फिर उन्हां नूं जन्म दे देंदा है। पातशाह कह रहे ने कहन लगे ढाहे उसारे हुकम समावै। उस परमात्मा दे हुकम विच ही यह सारा जगत उस परमात्मा विच समा जांदा है। हुक्मो वर्तै ज्योतिष भावै। जो उस परमात्मा नूं चंगा लगदा है वो ही इस संसार विच हुंदा है। कल आपां एक तुक दी विचार कर रहे सी नानक हुक्म ना चल लई। हे नानक उस परमात्मा दे अगे किसी का भी हुक्म नहीं चलता। फिर की चलता है? नाल खसम चले अरदास। ये गल पक्की पल्ले बन लो कि उस परमात्मा दे अगे किसी का भी हुक्म नहीं चलता। किसी का भी भावे कोई जिन्ना मर्जी उच्चे अहुदे ते बैठा होवे पर जदों परमात्मा दी पदवी आपां वेखीए ते गुरबाणी कहिंदी है ऊचे ते ऊचा भगवंत। ओह जिहड़ा अकाल पुरख वाहिगुरु परमात्मा है ओह सारिआं नालों ऊचा है। ओहदी जिहड़ी पदवी है उसदा जिहड़ा रुतबा है ओह जिहड़ी शख्सियत है ओह सारिआं तों ऊचा है। ते फिर सारे संसार विच उस परमात्मा का ही हुक्म वर्तदा है। उस परमात्मा ते किसी का हुक्म नहीं चलता। पातशाह कहिंदे ने कहन लगे अरदास उस परमात्मा दे चरणा च प्रवान हुंदी है। गुरदेव ने ते होर भी खुलासा किया कहन लगे जी की एक है ही पहमानी
अवर जतन कर रहे बहु तेरे तिन तिल नहीं कीमत जानी। असा जीवां दी दुख दी सुख दी अरदास उस परमात्मा दे दर ते प्रवान हुंदी है, उहदे दर ते मन्नी जांदी है। आपां अरदास विच की मंगदे आ, उस तरह तां आपां बड़ा कुछ अरदास च मंगदे आ, पर जिहड़ी सब तों ज्यादा जरूरी चीज है उह तां सारे ही मंगदे ने, वाहिगुरु जी साडे दुखां दा नाश होवे ते सुखां दा प्रकाश होवे, भाव साडे दुख दूर हो जाण ते सानू सुख हासिल हो जाण, सानू सुख मिल जाण। ते गुरदेव कहिंदे ने सुख उस वेले मिलदे ने जदों बंदिया तू निमाणा होके निताणा होके नियासरा होके अरदास करेगा। ओ अरदास परमात्मा दे दर ते प्रवान हुंदी है, ते जदों दुख सुख दी अरदास उस परमात्मा दे दर ते प्रवान हुंदी है, फिर असां जीवां दी हालत चंगी बन जांदी है, पाओ सारियां नूं फिर सुख मिल जांदे ने, सुख हासिल हो जांदे ने। ते गुरदेव पातशाह कहिंदे ने, कहिण लगे प्यारेओ उस परमात्मा दे चरणा च अरदास चलदी है, हुक्म नहीं चलदा, हुक्म तां उस परमात्मा दा सारियां ते चलदा है। हुक्मी होवन आकार हुक्म ना कहया जाई। ए जेड़ा इन्ना वड्डा संसार दा फैलाओ है, ए सारा उस परमात्मा दे हुक्म अनुसार ही होया है। उस परमात्मा दे हुक्म विच सारे संसार दी उत्पत्ति हुई है। ते होर भी आपां गुरबाणी दी तुकां आपां पढ़दे हां, जेहा चिरी लिखिया तेहा हुकम कमाहे, कल्ले आमह नानका सदे उठी जाहे। जेहा चिरे लिखिया, जिन्ना चिरा वास्ते लिखिया है, तेहा हुकम कमाहे, उन्ने चिर ही ए मनुख उस परमात्मा दे हुकम दी कमाई करदे ने। कहन लगे उस परमात्मा दा हुकम ए है कि कल्ले आमह नानका, जदों ओ परमात्मा जीवां नूं इस संसार विच भेजदा है ते जीव जन्म ले लैंदा है, सदे उठी जाहे, जदों उस परमात्मा दा सदा आउंदा है, बुलावा आंदा है, ए मनुख घर परिवार रिश्तेदार सारियां नूं छड के इत्थों तुर पैंदा है। ते गुरदेव पातशाह बख्शिश कर रहे ने, कहन लगे गुरबिन पूरा कोई ना पावे, जे एहो जी समर्था वाले परमात्मा दा मिलाप चाहुंदा है, ते ध्यान रखी एहो जी समर्था वाला परमात्मा ए गुरु तो बिना नहीं मिल सकता, गुरु दी कृपा होए तां ही मिल सकता है। जैसा सतगुरु सुनी दा तैसो ही मैं डीठ, विछुड़िया मेले प्रभु हर दरगाह का बसीठ। जिहड़े परमात्मा तो विछड़े होए ने, परमात्मा नाल गुरु उन्हां दा मेल करा दिंदा है, क्योंकि गुरु विचोला है। ते फिर सतगुरु जी अगले पदे विच बख्शिश करदे ने, बालक बिरद ना सुरत परान। असां जीवां दी हालत दसी भी तीन अवस्था हैगियां, बाल जवानी अर बिरद, हुण तीन अवस्था जान। वाहिगुरु जी कृपा करे ते फिर मनुख इस संसार विच जन्म ले लैंदा है, उहदा बचपन है। होर वो कृपा करे ते बचपन तो बाद जवानी है, होर वो कृपा कर दे ते जवानी तो बाद बुढ़ापा है। एक शायर बड़ा कमाल लिखदा है, वो कहिंदा दुनिया दे लोको ए जवानी ते बुढ़ापा मैं बड़े कमाल दा दिखिया।
ਕਹਿਣ ਲੱਗੇ ਜੋ ਜਾ ਕੇ ਨਾ ਆਏ ਵੋ ਜਵਾਨੀ ਦੇਖੀ, ਜੋ ਜਾ ਕੇ ਨਾ ਆਏ ਵੋ ਜਵਾਨੀ ਦੇਖੀ, ਜੋ ਆ ਕੇ ਨਾ ਜਾਏ ਵੋ ਬੁਢੇਪਾ ਦੇਖਾ। ਦੁਨੀਆਂ ਦੇ ਲੋਕੋ, ਬਚਪਨ ਆਇਆ ਚਲਾ ਗਿਆ, ਮੁੜ ਕੇ ਨਹੀਂ ਆਉਣਾ। ਜਵਾਨੀ ਆਈ, ਆ ਕੇ ਚਲੀ ਗਈ, ਲੱਖਾਂ ਯਤਨ ਕਰ ਲਓ ਪਰ ਉਹ ਜਵਾਨੀ ਮੁੜ ਕੇ ਨਹੀਂ ਆਉਂਦੀ। ਬੁਢੇਪਾ ਆਇਆ, ਕਹਿਣ ਲੱਗੇ ਇਹ ਤਾਂ ਜਾਂਦਾ ਹੀ ਨਹੀਂ, ਬੁਢੇਪਾ ਨਹੀਂ ਜਾਂਦਾ, ਇਹ ਤਾਂ ਬੰਦੇ ਨੂੰ ਲੈ ਕੇ ਹੀ ਜਾਂਦਾ। ਪਰ ਬੜੇ ਕਮਾਲ ਦਾ ਸਿਸਟਮ ਉਸ ਪਰਮਾਤਮਾ ਦਾ, ਬੜੇ ਕਮਾਲ ਦਾ ਸਿਸਟਮ ਹੈ। ਬਚਪਨ ਤੋਂ ਬਾਅਦ ਜਦੋਂ, ਜੇਕਰ ਕੋਈ ਬਚਪਨ ਵਿੱਚ ਵੀ ਉਸ ਪਰਮਾਤਮਾ ਨੂੰ ਚੇਤੇ ਨਾ ਕਰੇ ਤਾਂ ਫਿਰ ਜਵਾਨੀ ਆਉਂਦੀ ਹੈ। ਜਵਾਨੀ ਤੋਂ ਬਾਅਦ, ਜਵਾਨੀ 'ਚ ਵੀ ਜੇ ਕਿਤੇ ਕੋਈ ਉਸ ਪਰਮਾਤਮਾ ਨੂੰ ਚੇਤੇ ਨਾ ਕਰੇ ਤਾਂ ਫਿਰ ਉਹ ਪਰਮਾਤਮਾ ਮੈਸੇਜ ਭੇਜਣੇ ਸ਼ੁਰੂ ਕਰ ਦਿੰਦਾ, ਸੁਚੇਤ ਕਰਦਾ ਬੰਦੇ ਨੂੰ। ਹੁਣ ਬੰਦੇ ਦੀ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗ ਪੈਂਦੀ ਹੈ, ਜਾਂ ਤਾਂ ਨੇੜੇ ਦੀ, ਕਈਆਂ ਦੀ ਨੇੜੇ ਦੀ ਅਤੇ ਕਈਆਂ ਦੀ ਦੂਰ ਦੀ ਘਟਣ ਲੱਗ ਪੈਂਦੀ ਹੈ। ਪਹਿਲੇ ਜੈਸੀ ਤਾਂ ਨਹੀਂ ਰਹਿੰਦੀ, ਬਚਪਨ ਵਰਗੀ ਜਾਂ ਜਵਾਨੀ ਵਾਲੀ ਨਜ਼ਰ ਉਹ ਨਹੀਂ ਰਹਿੰਦੀ। ਬੰਦਿਆ, ਤੂੰ ਹੁਣ ਬੁਢੇਪੇ ਵੱਲ ਜਾ ਰਿਹਾ ਹੈ, ਹੁਣ ਬੁਢਾਪੇ ਦੇ ਲੱਖਣ ਹੁਣ ਸ਼ੁਰੂ ਹੋ ਗਏ। ਤੂੰ ਹੁਣ ਪਰਮਾਤਮਾ ਦਾ ਨਾਮ ਜੇ ਕਿਤੇ ਤੂੰ ਹੁਣ ਤੱਕ ਨਹੀਂ ਜਪਿਆ ਤੇ ਪਿਆਰਿਆ, ਹੁਣ ਤੂੰ ਨਾਮ ਜਪਣਾ ਸ਼ੁਰੂ ਕਰ ਦੇ। ਹੁਣ ਬੰਦੇ ਦੇ ਕੇਸ ਜਿਹੜੇ ਭਵਰ ਗਏ, ਬਗ ਬੈਠੇ ਆਏ। ਭਵਰ, ਭਵਰ ਦਾ ਭਾਵ ਹੈ ਭੌਰਾ। ਬੜੇ ਕਮਾਲ ਦੀਆਂ ਉਦਾਹਰਣਾਂ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਦੇ ਕੇ ਸਮਝਾਉਂਦੀ ਹੈ। ਕਹਿਣ ਲੱਗੇ ਕਦੇ ਇੱਕ ਤੁੱਕ ਵੀ ਗੁਰਬਾਣੀ ਦੀ ਹਿਰਦੇ 'ਚ ਵਸ ਜਾਵੇ ਤਾਂ ਉਸੇ ਨੇ ਜੀਵਨ ਸਫਲਾ ਕਰ ਦੇਣਾ, ਉਸੇ ਨੇ। ਭਵਰ ਗਏ, ਭਵਰ ਦਾ ਭਾਵ ਹੈ ਭੌਰਾ, ਕਾਲੇ ਰੰਗ ਦਾ ਹੁੰਦਾ ਹੈ। ਕਹਿਣ ਲੱਗੇ ਮਨੁੱਖਾ, ਤੂੰ ਹੁਣ ਵੀ ਧਿਆਨ ਕਰ, ਤੇਰੇ ਕਦੇ ਜਿਹੜੇ ਇਹ ਕੇਸ ਨਾ, ਇਹ ਸਿਰ ਦੇ ਕੇਸ, ਦਾੜੇ ਦੇ ਕੇਸ, ਇਹ ਤੇਰੇ ਕਦੇ ਭੌਰੇ ਵਰਗੇ ਕਾਲੇ ਰੰਗ ਦੇ ਹੁੰਦੇ ਸੀ, ਪਰ ਜੇ ਕਿਤੇ ਤੂੰ ਹੁਣ ਵੀ ਸੁਚੇਤ ਨਾ ਹੋਇਆ ਤੇ ਧਿਆਨ ਕਰ, ਬਗ ਬੈਠੇ ਆਏ। ਇਹ ਬਗਲੇ ਰੰਗ ਦੇ ਭਾਉ, ਬਗਲਾ ਚਿੱਟੇ ਰੰਗ ਦਾ ਹੁੰਦਾ ਹੈ। ਕਹਿਣ ਲੱਗੇ ਪਿਆਰਿਆ, ਹੁਣ ਤੇਰੇ ਇਹ ਕੇਸ ਜਿਹੜੇ ਇਹ ਚਿੱਟੇ ਹੋਣ ਲੱਗ ਪੈਂਦੇ ਨੇ, ਇਹਦਾ ਭਾਉ ਇਹ ਹੈ ਕਿ ਹੁਣ ਤੂੰ ਬੁਢੇਪੇ ਵੱਲ ਜਾ ਰਿਹਾ। ਤੇ ਫਿਰ ਕਹਿੰਦੇ ਨੇ ਜੇਕਰ ਇੱਥੇ ਵੀ ਬੰਦਾ ਨਾ ਸੰਵਰੇ ਤੇ ਫਿਰ ਪਰਮਾਤਮਾ ਜੀ ਹੋਰ ਸੁਚੇਤ ਕਰਦੇ ਨੇ। ਕਹਿਣ ਲੱਗੇ ਕੰਨਾਂ ਦੀ ਸਰੋਤ ਕੱਟਣ ਲੱਗ ਪੈਂਦੀ ਹੈ, ਜੇਕਰ ਇੱਥੇ ਤੱਕ ਵੀ ਬੰਦਾ ਨਾ ਮੰਨੇ ਤਾਂ ਫਿਰ ਭਗਤ ਭਿੱਕਣ ਜੀ ਕਹਿੰਦੇ, ਕਹਿਣ ਲੱਗੇ ਪਿਆਰਿਆ, ਜੇ ਤੂੰ ਕਹੇ ਨਾ ਵੀ ਮੈਂ ਤਾਂ ਨਾ ਬੁਢੇਪੇ ਹੀ ਜਪਾਂਗਾ, ਜਵਾਨੀ ਬਚਪਨ 'ਚ ਨਾਮ ਨਹੀਂ ਜਪਣਾ, ਜਵਾਨੀ 'ਚ ਨਹੀਂ ਜਪਣਾ, ਬੁਢੇਪੇ 'ਚ ਕੰਮ ਕੀ ਹੋਏਗਾ, ਨਾਮ ਹੀ ਜਪਾਂਗੇ ਆਪਾਂ ਖਾਲੀ ਰਹਿ ਕੇ। ਤੇ ਭਗਤ ਭਿੱਕਣ ਜੀ ਕਹਿੰਦੇ, ਕਹਿਣ ਲੱਗੇ ਫਿਰ ਸੁਣ ਲੈ ਪਿਆਰਿਆ, ਜੇ ਤੂੰ ਬੁਢੇਪੇ ਦੇ ਹੀ ਭਰੋਸੇ ਤੇ ਬੈਠਾ ਤੇ ਸੁਣ ਲੈ। ਕਹਿਣ ਲੱਗੇ ਤੇਰੀ ਹਾਲ ਪਤਾ ਬੁਢੇਪੇ 'ਚ ਕੀ ਹੁੰਦਾ ਹੈ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁਦਵਾਨੀ, ਰੁੱਧਾ ਕੰਟ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪਰਾਨੀ। ਦੱਸ ਪਿਆਰਿਆ, ਤੂੰ ਕਹਿੰਦਾ ਸੀ ਵੀ ਮੈਂ ਤਾਂ ਬੁਢੇਪੇ 'ਚ ਨਾ ਜਪ ਲਿਆਂਗਾ, ਨੈਨੋ ਨੀਰ ਬਹਿ, ਬੁਢੇਪੇ 'ਚ ਜਦੋਂ ਅੱਖਾਂ ਦੀ ਰੋਸ਼ਨੀ ਕੰਮ ਨਹੀਂ ਕਰਦੀ ਤੇ ਕਹਿਣ ਲੱਗੇ ਅੱਖਾਂ 'ਚੋਂ ਪਾਣੀ ਵਹਿੰਦਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਨੇ। ਨੈਨੋ ਨੀਰ ਬਹਿ ਤਨ ਖੀਨਾ, ਇਹ ਜਿਹੜਾ ਤੇਰਾ ਸਰੀਰ ਹੈ, ਇੱਕ ਝਾਤ ਇਹਦੇ ਵੱਲ ਮਾਰ ਕੇ ਦੇਖ, ਜਿਸ ਤਰ੍ਹਾਂ ਤੂੰ ਬਚਪਨ ਵਿੱਚ ਹੁੰਦਾ ਸੀ ਉਹ ਸਫੂਰਤੀ
ਉਹ ਸਰੀਰ ਚ ਤੇਰੇ ਐਨਰਜੀ ਹੁਣ ਹੈ ਜਿਹੜੀ ਬਚਪਨ ਚ ਸੀ, ਜਵਾਨੀ ਚ ਸੀ, ਹੁਣ ਬੁਢੇਪੇ ਚ ਨਹੀਂ ਹੈ। ਇਹ ਸਰੀਰ ਇਹ ਦਿਨੋ ਦਿਨ ਕਮਜ਼ੋਰ ਹੋਈ ਜਾਂਦਾ ਹੈ, ਦਿਨੇ ਦਿਨ ਕਮਜ਼ੋਰ ਹੁੰਦਾ ਹੈ ਬੁਢੇਪੇ ਚ। ਕਹਿਣ ਲੱਗੇ ਭਏ ਕੇਸ ਦੁਦਵਾਨੀ, ਤੇਰੇ ਜਿਹੜੇ ਕੇਸ ਨੇ ਉਹ ਕਦੇ ਕਾਲੇ ਹੁੰਦੇ ਸੀ, ਇਹ ਦੁੱਧ ਵਰਗੇ ਚਿੱਟੇ ਹੋ ਗਏ। ਕਹਿਣ ਲੱਗੇ ਰੁੱਧਾ ਕੰਠ, ਇਹ ਜਿਹੜਾ ਤੇਰਾ ਗਲਾ ਹੈਗਾ ਇਹ ਵੀ ਕੱਫ ਨਾਲ ਭਰ ਦਿੰਦਾ ਬੁਢੇਪੇ ਚ। ਹੁਣ ਤੇਰੀ ਆਵਾਜ਼ ਸਾਫ਼ ਨਹੀਂ ਨਿਕਲਦੀ ਬੁਢੇਪੇ ਚ, ਤੂੰ ਦੱਸ ਹੁਣ। ਤੂੰ ਕਹਿੰਦੇ ਵੀ ਹੁਣ ਤੂੰ ਦੱਸ, ਤੂੰ ਕਹਿੰਦੇ ਸੀ ਮੈਂ ਬੁਢੇਪੇ ਚ ਨਾਮ ਜਪਾਂਗਾ, ਹੁਣ ਦੱਸ ਹੁਣ ਨਾਮ ਕਿਵੇਂ ਜਪੇਗਾ? ਦੱਸ, ਤੂੰ ਤਾਂ ਬੁਢੇਪੇ ਦੇ ਭਰੋਸੇ ਚ ਬੈਠਿਆ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਆਪਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਅਸੀਂ ਤਾਂ ਬਚਪਨ ਨੂੰ ਛੱਡ ਕੇ, ਜਵਾਨੀ ਨੂੰ ਛੱਡ ਕੇ ਬੁਢੇਪੇ ਤੇ ਆਸ ਲਾਈ ਰੱਖਦੇ ਹਾਂ, ਤੁਸੀਂ ਸਾਨੂੰ ਦੱਸ ਦਿਓ ਵੀ ਅਸੀਂ ਪੂਰੀ ਤਰ੍ਹਾਂ ਕਹਿ ਸਕਦੇ ਹਾਂ ਬੁਢੇਪਾ ਆਵੇਗਾ? ਉਹ ਆਉਣਾ ਹੀ ਹੈ ਸਾਡੇ ਤੇ ਬੁਢੇਪਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਸੁਣ ਲਓ ਪਿਆਰਿਓ। ਕਹਿਣ ਲੱਗੇ ਹਮ ਆਦਮੀ ਹਾਂ ਇੱਕ ਦਮੀ, ਦੁਨੀਆਂ ਦੇ ਲੋਕੋ ਅਸੀਂ ਇੱਕ ਸਾਂਸ ਦੇ ਮਾਲਕ ਹੈਗੇ, ਇੱਕ ਦਮ ਦੇ ਮਾਲਕ, ਇੱਕ ਸਾਂਸ ਦੇ ਮਾਲਕ। ਇਹ ਮੈਂ ਨਹੀਂ ਕਹਿ ਰਿਹਾ, ਇਹ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹਮ ਆਦਮੀ ਹਾਂ ਇੱਕ ਦਮੀ, ਦੁਨੀਆਂ ਦੇ ਲੋਕੋ ਇਹ ਗੱਲ ਹਮੇਸ਼ਾ ਚੇਤੇ ਰੱਖਿਆ ਕਰੋ, ਕਿਉਂਕਿ ਤੁਸੀਂ ਵੇਖਦੇ ਹੋ ਕਈ ਵਾਰ ਨਾ ਬੰਦਾ ਹੱਥਾਂ ਦੇ ਹੱਥਾਂ ਤੇ ਹੀ ਛੁੱਟ ਜਾਂਦਾ, ਅੱਗੇ ਡਾਕਟਰ ਦੇ ਕੋਲ ਲੈ ਕੇ ਜਾਓ, ਡਾਕਟਰ ਕਹਿ ਦਿੰਦੇ ਇੱਕ ਹੀ ਬੋਲ ਲੱਗਦਾ ਸੋਰੀ, ਬਸ ਸਾਰਾ ਪਰਿਵਾਰ ਦੇਖਦਾ ਰਹਿ ਜਾਂਦਾ। ਕਈ ਵਾਰ ਵੇਖਦੇ ਹੋ ਬੰਦਾ ਇਸ਼ਨਾਨ ਕਰਨ ਵਾਸਤੇ ਅੰਦਰ ਵੜਿਆ ਤੇ ਪਤਾ ਚੱਲਿਆ ਅੰਦਰ ਹੀ ਡਿੱਗ ਗਿਆ, ਦਰਵਾਜ਼ਾ ਤੋੜ ਕੇ ਹੀ ਜਦੋਂ ਕੱਢ ਕੇ ਦੇਖਿਆ ਤਾਂ ਸਵਾਸ ਹੀ ਹੈਗੇ, ਕੋਈ ਨਹੀਂ, ਕੁਝ ਨਹੀਂ ਹੈ, ਖਤਮ ਹੋ ਗਿਆ ਕੰਮ। ਤੇ ਗੁਰਬਾਣੀ ਕਹਿੰਦੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਇਹ ਗੱਲ ਧਿਆਨ ਵਿੱਚ ਰੱਖਿਆ ਕਰੋ, ਅਮ ਆਦਮੀ ਹਾਂ ਇੱਕ ਦਮੀ, ਇੱਕ ਸਵਾਸ ਦੇ ਮਾਲਕ ਹੈਗੇ ਆ। ਉਹ ਸਵਾਸ ਕਿਹੜਾ ਹੈਗਾ? ਜਿਹੜਾ ਸਵਾਸ ਪ੍ਰਜੈਂਟ ਵਿੱਚ ਲੈ ਰਹੇ, ਜਿਹੜਾ ਬਸ ਇੱਕਦਮ ਤਾਜ਼ਾ ਕਹਿ ਲਈਏ, ਉਹ ਸਾਂਸ ਦੇ ਮਾਲਕ ਹੈਗੇ। ਕਿਉਂ? ਜ਼ਿੰਦਗੀ ਦੇ ਜਿਹੜੇ ਸਵਾਸ ਬੀਤ ਗਏ ਉਹ ਸਵਾਸ ਮੁੜ ਕੇ ਨਹੀਂ ਆਉਣੇ, ਕਿਸੇ ਵੀ ਕੀਮਤ ਤੇ ਨਹੀਂ ਆਉਣੇ, ਉਹ ਨਹੀਂ ਮੁੜ ਕੇ ਆਉਣੇ। ਅੱਗੇ ਆਉਣ ਵਾਲੇ ਸਾਹ ਦਾ ਭਰੋਸਾ ਨਹੀਂ, ਅਗਲਾ ਸਾਹ ਆਵੇਗਾ ਕਿ ਨਹੀਂ ਆਵੇਗਾ। ਕਿਵੇਂ ਬੰਦਿਆ ਤੂੰ ਕਹਿ ਸਕਦਾ ਵੀ ਮੈਨੂੰ ਅਗਲਾ ਸਾਹ ਪੱਕਾ ਆਵੇਗਾ ਹੀ? ਮਤ ਕੇ ਜਾਪੈ ਸਾ ਆਵੇ ਕੇ ਨਾ ਆਵੇ ਰਾਮ। ਮਤਾ ਇਹ ਸਮਝ ਲਿਓ ਪਿਆਰਿਓ, ਸਾਹ ਆਵੇਗਾ ਜ਼ਰੂਰੀ ਨਹੀਂ, ਆ ਵੀ ਸਕਦਾ ਜੇ ਉਸ ਮਾਲਕ ਦੀ ਮਿਹਰ ਹੋਈ ਸਾਹ ਆ ਜਾਗਾ, ਨਹੀਂ ਤਾਂ ਨਹੀਂ ਵੀ ਆ ਸਕਦਾ। ਕਿਵੇਂ ਤੂੰ ਕਹਿ ਸਕਦਾ ਨਹੀਂ? ਹਮ ਆਦਮੀ ਹਾਂ ਇੱਕਦਮੀ, ਮੁਹੱਲਤ, ਮੁਹੱਲਤ ਕਹਿੰਦੇ ਨੇ, ਤੈਨੂੰ ਕਿੰਨੀ ਮੁਹੱਲਤ ਮਿਲੀ ਹੈ ਭਾਉ, ਤੈਨੂੰ ਕਿੰਨੇ ਸਵਾਸ ਮਿਲੇ ਨੇ, ਕਿੰਨੇ ਸਾਲ ਕਿੰਨੇ ਮਹੀਨੇ ਤੈਨੂੰ ਮਿਲੇ ਨੇ ਕੋਈ ਵੀ ਨਹੀਂ ਜਾਣਦਾ। ਸਾਡੇ ਵਿੱਚੋਂ ਤਾਂ ਕੋਈ ਵੀ ਨਹੀਂ ਜਾਣਦਾ ਭਾਈ ਸਾਨੂੰ ਕਿੰਨੇ ਕੁ ਸਾਲਾਂ ਦੀ ਉਮਰ ਮਿਲੀ ਆ, ਨਹੀਂ, ਕਿਉਂ ਨਹੀਂ ਜਾਣਦੇ? ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਉਹ ਪਰਮਾਤਮਾ ਇੰਨਾ ਬੇਅੰਤ ਹੈ ਕਿ ਅਵਤਾਰ ਵੀ ਉਸ ਪਰਮਾਤਮਾ ਦੇ ਭੇਦ ਨੂੰ, ਉਸ ਪਰਮਾਤਮਾ ਦੇ ਅੰਤ ਨੂੰ ਨਹੀਂ ਜਾਣ ਸਕੇ, ਕਿਉਂਕਿ ਉਹ ਪਰਮਾਤਮਾ ਬੇਅੰਤ ਹੈ। ਤੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਭਾਈ ਸਾਨੂੰ ਕਿੰਨੀ ਮੁਹੱਲਤ ਮਿਲੀ ਹੈ। ਕਈ ਵਾਰ ਵੇਖਦੇ ਨਾ ਬੰਦੇ ਨੂੰ ਇਹ ਗੱਲ ਕਹੀ ਜਾਂਦੀ ਹੈ, ਭਾਈ ਤੈਨੂੰ ਇੰਨੇ ਦਿਨ ਦੀ ਮੁਹੱਲਤ ਦਿੱਤੀ ਜਾਂਦੀ ਹੈ, ਜੇ ਤੂੰ ਇਸ ਕੰਮ ਨੂੰ ਸੰਵਾਰ ਸਕਦਾ ਤਾਂ ਸੰਵਾਰ ਲੈ, ਤੈਨੂੰ ਇੰਨੇ ਦਿਨ ਦੀ ਮੁਹੱਲਤ ਦਿੱਤੀ ਜਾਂਦੀ ਹੈ। ਕਹਿਣ ਲੱਗੇ ਪਿਆਰਿਓ ਸਾਨੂੰ ਤਾਂ ਪਤਾ ਹੀ ਨਹੀਂ
ਜ਼ਿੰਦਗੀ ਦੇ ਕਿੰਨੇ ਕੁ ਮੁਹੱਲਤ ਉਸ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਨਹੀਂ ਪਤਾ। ਮੁਹੱਤ, ਮੁਹੱਤ ਦਾ ਭਾਉ ਹੈ ਮਹੂਰਤ ਦਾ ਸਮਾਂ, ਉਹ ਸਮਾਂ ਜਿਸ ਵੇਲੇ ਮੌਤ ਹੋਵੇਗੀ। ਕਹਿਣ ਲੱਗੇ ਉਸ ਸਮੇਂ ਦਾ ਕਿਸੇ ਨੂੰ ਨਹੀਂ ਪਤਾ, ਮੌਤ ਕਦ ਹੋਏਗੀ, ਕਿਸ ਸਮੇਂ ਹੋਏਗੀ ਤੇ ਕਿੱਥੇ ਹੋਵੇਗੀ ਕਿਸੇ ਨੂੰ ਨਹੀਂ ਪਤਾ। ਇਹ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਨੇ। ਹਮ ਆਦਮੀ ਹਾਂ ਇਕਦਮੀ, ਮੁਹੱਲਤ ਮੁਹੱਤ ਨਾ ਜਾਣਾ। ਮਹਾਰਾਜ ਫਿਰ ਕੀ ਕਰੀਏ, ਕੀ ਕਰੀਏ, ਫਿਰ ਸਾਡੇ ਵਾਸਤੇ ਕੀ ਹੁਕਮ ਹੈ? ਕਹਿਣ ਲੱਗੇ ਨਾਨਕ ਬਿਨਵੈ ਤਿਸੈ ਸਰੇ ਵੋ ਜਾ ਕੇ ਜੀ ਪੁਰਾਣਾ। ਨਾਨਕ ਬਿਨਵੈ, ਨਾਨਕ ਬਿਨਤੀ ਕਰਦਾ ਹੈ ਅਸੀਂ ਕੀ ਕਰਨਾ ਹੈ। ਕਹਿਣ ਲੱਗੇ ਉਸ ਪਰਮਾਤਮਾ ਨੂੰ ਸਿਮਰਦੇ ਰਹੀਏ ਜਿਸ ਪਰਮਾਤਮਾ ਦੀ ਬਖਸ਼ੀ ਹੋਈ ਇਹ ਜਿੰਦ ਹੈ, ਇਹ ਜੀਵਾਤਮਾ ਹੈ, ਜਿਸ ਦੇ ਬਖਸ਼ੇ ਹੋਏ ਇਹ ਪ੍ਰਾਣ ਨੇ, ਇਹ ਸਵਾਸ ਨੇ, ਉਸ ਪਰਮਾਤਮਾ ਨੂੰ ਸਿਮਰਦੇ ਰਹੀਏ। ਯਾਦ ਤਾਂ ਅਸੀਂ ਬੜੇ ਕਰਦੇ ਰਹਿੰਦੇ ਹਾਂ। ਗੁਰਬਾਣੀ ਕਹਿੰਦੀ ਹੈ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਦਾ ਭਾਵ ਹੁੰਦਾ ਸਵਾਸ। ਕਹਿਣ ਲੱਗੇ ਪਿਆਰਿਓ, ਉਸ ਪਰਮਾਤਮਾ ਨੂੰ ਇੰਨਾ ਸਿਮਰੀਏ, ਇੰਨਾ ਸਿਮਰੀਏ, ਇੰਨਾ ਯਾਦ ਕਰੀਏ ਕਿ ਜ਼ਿੰਦਗੀ ਦਾ ਇੱਕ ਸਵਾਸ ਵੀ ਕਿਤੇ ਵਿਅਰਥ ਨਾ ਚਲਾ ਜਾਵੇ, ਇੱਕ ਸਵਾਸ ਵੀ। ਸਾਡੇ ਤਾਂ ਬੜੇ ਸਵਾਸ ਐਵੇਂ ਜਾਈ ਜਾਂਦੇ ਨੇ। ਬੱਚਾ ਹੋਵੇ, ਜਵਾਨ ਹੋਵੇ, ਬੁੱਢਾ ਹੋਵੇ, ਬਸ ਮੋਬਾਈਲ ਹੱਥ 'ਚ ਆਇਆ ਇੱਕ ਵਾਰ, ਫਿਰ ਦੇਖੋ ਤੁਸੀਂ ਫੇਸਬੁੱਕ ਤੇ, ਵਟਸਐਪ, ਯੂਟਿਊਬ, ਕਿੰਨਾ ਕਿੰਨਾ ਸਮਾਂ ਸਾਡਾ ਲੱਗ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ ਸਮੇਂ ਦਾ, ਕਿੰਨਾ ਸਮਾਂ ਐਵੇਂ ਨਿਕਲ ਜਾਂਦਾ ਤੇ ਬਾਅਦ 'ਚ ਕੀ ਹੱਥਾ ਹੁੰਦਾ, ਸਿਰਫ ਪਛਤਾਵਾ, ਮੇਰਾ ਇੰਨਾ ਸਮਾਂ ਐਵੇਂ ਚਲਾ ਗਿਆ। ਪਿਆਰਿਆ ਤੂੰ ਕਮਾਈ ਕਰ ਲੈਣੀ ਸੀ, ਕਿਤੇ ਤੂੰ ਸੋਚਦੇ ਵੀ ਇੰਨੇ ਕੁ ਤੱਕ ਮੈਂ ਇਹ ਦੁਨੀਆਵੀ ਚੀਜ਼ਾਂ ਵੇਖਣੀਆਂ, ਇੰਨੇ ਤੱਕ ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਥੋੜ੍ਹੀ ਦੇਰ ਮੈਂ ਉਹਨੂੰ ਯਾਦ ਹੀ ਕਰ ਲਵਾਂ ਬਹਿ ਕੇ। ਅਸਲ ਕੰਮ ਤਾਂ ਤੇਰਾ ਇਹ ਹੀ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੂੰ ਨਾਮ ਦਾ ਲਾਹਾ ਕਮਾਉਣ ਵਾਸਤੇ ਆਇਆ, ਤੂੰ ਨਾਮ ਧਨ ਕਮਾਉਣ ਵਾਸਤੇ ਆਇਆ, ਤੇ ਕਰਦਾ

ਹੈ ਗਿਆ ਪਿਆਰਿਆ, ਤੇਰੀ ਇਹ ਜੀਵਨ ਰੂਪੀ ਰਾਤ ਨਿਕਲਦੀ ਜਾ ਰਹੀ ਹੈ ਭਾਓ, ਤੇਰਾ ਇਹ ਜੀਵਨ ਇਵੇਂ ਲੰਘ ਰਿਹਾ ਜਿਵੇਂ ਰਾਤ ਲੰਘਦੀ ਹੈ। ਇਹ ਰਾਤ ਦੀ ਉਦਾਹਰਣ ਕਿਉਂ ਸਤਿਗੁਰਾਂ ਨੇ ਦੇ ਦਿੱਤੀ? ਦਿਨ ਵੀ ਕਹਿ ਸਕਦੇ ਸਨ, ਕਿਉਂ? ਕਿਉਂਕਿ ਦਿਨ ਚ ਤਾਂ ਅਸੀਂ ਸਾਰੇ ਦਿਨ ਕਮਾਈ ਕਰਦੇ ਹਾਂ, ਰਾਤੀ ਸੋਨੀ ਆ ਤੇ ਸੋ ਕੇ ਕੋਈ ਵੀ ਕਮਾਈ ਨਹੀਂ ਹੁੰਦੀ, ਉਹ ਤਾਂ ਆਰਾਮ ਹੀ ਕਰਨਾ ਹੁੰਦਾ ਨਾ। ਦਿਨੇ ਤਾਂ ਬੰਦਾ ਸਵੇਰੇ ਉੱਠਿਆ, ਨਿਕਲਿਆ, ਆਪਣੇ ਕੰਮ ਕਾਰ ਨੂੰ ਗਿਆ, ਆਪਣੇ ਬਿਜ਼ਨਸ ਨੂੰ ਗਿਆ, ਆਪਣੀ ਜੋਬ ਤੇ ਗਿਆ ਤੇ ਕਮਾਈ ਕਰਕੇ ਲਿਆ ਕੇ ਆਉਂਦਾ ਹੈ ਘਰ, ਬਈ ਅੱਜ ਇੰਨੇ ਕੁ ਕਮਾਈ ਮੇਰੀ ਹੋ ਗਈ, ਇੰਨੇ ਕੁ ਮੇਰੀ ਮਾਇਆ ਬਣ ਗਈ, ਤੇ ਲੰਗਰ ਪਾਣੀ ਛੱਕ ਕੇ ਸੋਇਆ। ਘੰਟੇ ਮਿੰਟਾਂ ਸਕਿੰਟਾਂ ਤਾਂ ਉਹ ਵੀ ਲੰਘੇ ਪਰ ਕਮਾਈ ਕਿੰਨੀ ਕੁ ਹੋਈ? ਰਾਤ ਤਾਂ ਸੋ ਕੇ ਗੁਜ਼ਾਰੀ, ਆਰਾਮ ਕੀਤਾ ਬਸ। ਦਿਨੇ ਜਿਹੜੇ ਸਵਾਸ ਲਏ, ਦਿਨੇ ਜਿਹੜਾ ਸਮਾਂ ਸਾਡਾ ਲੰਘਿਆ, ਉਹਦੇ ਚ ਅਸੀਂ ਕਮਾਈ ਕਰ ਲਈ, ਉਹ ਦੁਨੀਆ ਵੀ ਕਮਾਈ ਕੀਤੀ ਹੈ, ਤੇ ਰਾਤ ਨੂੰ ਤਾਂ ਦੁਨੀਆ ਵੀ ਕਮਾਈ ਵੀ ਨਾ ਕੀਤੀ ਸੋ ਕੇ ਤਾਂ। ਤੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਫਿਰ ਇਹ ਸਮਾਨ ਆ ਤੁਹਾਡਾ, ਇਹ ਜ਼ਿੰਦਗੀ ਦੇ ਬੜੇ ਕੀਮਤੀ ਸਵਾਸ, ਇਹ ਫਿਰ ਇਵੇਂ ਮੰਨੋ ਵੀ ਤੁਹਾਡਾ ਜੀਵਨ ਇਹ ਰਾਤ ਵਾਂਗੂ ਹੀ ਜਾ ਰਿਹਾ, ਦਿਨ ਵੀ ਕਈਆਂ ਦਾ ਰਾਤੀ ਵਾਂਗੂ ਜਾ ਰਿਹਾ। ਫਿਰ ਜੇ ਤੁਸੀਂ ਨਾਮ ਨਹੀਂ ਨਾ ਜਪਦੇ, ਜੇ ਪਰਮਾਤਮਾ ਨੂੰ ਚੇਤੇ ਨਹੀਂ ਨਾ ਰੱਖਦੇ, ਫਿਰ ਤੁਹਾਡੇ ਦਿਨ ਵੀ ਕਈਆਂ ਦੇ ਫਿਰ ਰਾਤ ਵਾਂਗੂ ਹੀ ਜਾ ਰਹੇ ਨੇ, ਕਿਉਂਕਿ ਨਾਮ ਦੀ ਕਮਾਈ ਤਾਂ ਕੁਝ ਕੋਈ ਨਹੀਂ। ਤੇ ਨਾਮ ਦੀ ਕਮਾਈ ਬੜੀ ਜ਼ਰੂਰੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਬਾਲਕ ਬਿਰਧ ਨ ਸੁਰਤ ਪਰਾਂ। ਬਾਲਕ, ਬਚਪਨ ਤੇਰੇ ਤੇ ਆਇਆ, ਉਸ ਮਾਲਕ ਨੇ ਬੜੀ ਕਿਰਪਾ ਕੀਤੀ, ਤੂੰ ਬਚਪਨ ਵਿੱਚ ਨਾਮ ਨਹੀਂ ਜਪਿਆ, ਫਿਰ ਕਹਿੰਦੇ ਨੇ ਬਿਰਧ ਹੋ ਗਿਆ, ਤੂੰ ਬੁੱਢਾ ਹੋ ਗਿਆ, ਬੁਢੇਪੇ ਵਿੱਚ ਵੀ ਉਸ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਸੁਰਤ ਨਹੀਂ ਟਿਕਾਈ। ਪਰ ਜੋ ਬਨ ਬੁੱਢੇ ਅਭਿਮਾਨ, ਪਰ ਜੋ ਬਨ, ਜੋ ਬਨ ਦਾ ਭਾਵ ਜਵਾਨੀ, ਪਰ ਜਵਾਨੀ ਆਈ ਤੇਰੇ ਤੇ, ਸਾਰਿਆਂ ਤੇ ਆਉਂਦੀ ਆ। ਕਹਿਣ ਲੱਗੇ ਉਹਦੇ ਪਤਾ ਤੇਰਾ ਹਾਲ ਕੀ ਸੀ? ਗੁਰੂ ਨਾਨਕ ਸਾਹਿਬ ਜੀ ਦੱਸ ਰਹੇ ਨੇ ਸਾਨੂੰ, ਕਹਿਣ ਲੱਗੇ ਤੂੰ ਤਾਂ ਭਰ ਜਵਾਨੀ ਚ ਹੰਕਾਰਿਆ ਹੀ ਫਿਰੀ ਗਿਆ, ਤੂੰ ਤਾਂ ਅਭਿਮਾਨ ਚ ਹੀ ਡੁੱਬਿਆ ਫਿਰੀ ਗਿਆ, ਬੜਾ ਅਭਿਮਾਨ ਸੀ ਤੈਨੂੰ ਜਵਾਨੀ ਦਾ। ਤੇ ਸੱਚ ਜਾਣਿਓ, ਕਿਸੇ ਵਿਰਲੇ ਤੇ ਜਿਸ ਤੇ ਵਾਹਿਗੁਰੂ ਜੀ ਦੀ ਕਿਰਪਾ ਹੋਏ, ਅੱਤ ਦੀ ਕਿਰਪਾ ਹੋਏ, ਬਸ ਉਸਦੇ ਹੀ ਅੰਦਰ ਜਵਾਨੀ ਚ ਨਿਮਰਤਾ ਰਹਿੰਦੀ ਹੈ, ਨਹੀਂ ਤਾਂ ਅਭਿਮਾਨ ਸੱਚ ਵਿੱਚ ਹੀ ਬਹੁਤ ਅਭਿਮਾਨ ਰਹਿੰਦਾ ਜਵਾਨੀ ਚ ਬੰਦੇ। ਗੁਰਦੇਵ ਕਹਿੰਦੇ, ਕਹਿਣ ਲੱਗੇ ਪਿਆਰਿਓ, ਕਦੇ ਭਗਤ ਕਬੀਰ ਜੀ ਨੂੰ ਪੜ੍ਹੋ,

ਇੱਥੇ ਮੈਂ ਇੱਕ ਥੋੜ੍ਹਾ ਜਿਹਾ ਖੁਲਾਸਾ ਕਰਾਂਗਾ। ਰਾਮ ਜਪੋ ਜੀ ਪਾਠ ਨਹੀਂ ਹੈ। ਕਿਤੇ ਰਾਮ ਜਪੋ ਜੀ ਕਰਦੇ ਆ ਨਾ ਆਪਾਂ, ਤਾਂ ਫਿਰ ਇਹ ਫਸਟ ਪਰਸਨ ਦੀ ਗੱਲ ਨਹੀਂ ਰਹੇਗੀ, ਇਹ ਸੈਕੰਡ ਪਰਸਨ ਦੀ ਗੱਲ ਹੋ ਜਾਏਗੀ। ਗੁਰਬਾਣੀ ਵਿਆਕਰਣ ਮੁਤਾਬਕ ਵੀ ਤੁਸੀਂ ਜਪੋ ਨਾਮ, ਨਾਮ ਜਪੋ ਜੀ ਐਸੇ ਐਸੇ ਵੀ ਇਸ ਤਰ੍ਹਾਂ ਨਾਮ ਜਪੋ, ਕੌਣ ਤੁਸੀਂ ਜਪੋ, ਜੇਕਰ ਇੱਕ ਬਿੰਦੀ ਲਾ ਕੇ ਪਾਠ ਨਾ ਕੀਤਾ, ਇਹ ਸੈਕੰਡ ਪਰਸਨ ਦੀ ਗੱਲ ਹੋ ਜਾਏਗੀ ਵੀ ਤੁਸੀਂ ਨਾਮ ਇਸ ਤਰ੍ਹਾਂ ਜਪੋ ਜਿਸ ਤਰ੍ਹਾਂ ਧੁਰੂ ਤੇ ਪ੍ਰਹਿਲਾਦ ਨੇ ਜਪਿਆ, ਉਹਨਾਂ ਦੀ ਛੋਟੀ ਉਮਰ ਸੀ। ਤੇ ਇੱਥੇ ਤਾਂ ਫਸਟ ਪਰਸਨ ਦੀ ਗੱਲ ਹੈ, ਰਾਮ ਜਪੋ ਜੀ ਐਸੇ ਐਸੇ। ਇਹ ਮਨੁੱਖਾ ਕਦੇ ਆਪਣੀ ਜਿੰਦ ਨੂੰ ਕਿਹਾ ਕਰ, ਦੂਜਿਆਂ ਨੂੰ ਨਹੀਂ, ਆਪਣੇ ਆਪ ਨੂੰ ਕਿਹਾ ਕਰ ਪਹਿਲਾਂ, ਆਪਣੇ ਆਪ ਸੰਵਾਰਨਾ ਪਹਿਲਾਂ, ਆਪਣੇ ਆਪ ਨੂੰ ਕਿਹਾ ਕਰ ਕੀ ਕਹਿਣਾ ਜੇ। ਕਹਿਣ ਲੱਗੇ, ਐ ਮੇਰੀ ਜਿੰਦੇ, ਮੈਂ ਇਸ ਤਰ੍ਹਾਂ ਨਾਮ ਜਪਾਂ ਜਿਸ ਤਰ੍ਹਾਂ ਧੁਰੂ ਤੇ ਪ੍ਰਹਿਲਾਦ ਨੇ ਜਪਿਆ, ਛੋਟੀ ਉਮਰੇ ਜਪਿਆ। ਤੇ ਸੱਚ ਜਾਣੀਓ ਸਾਧ ਸੰਗਤ ਜੀ, ਜਦੋਂ ਤੱਕ ਇਹ ਦੁਨੀਆ ਰਹੇਗੀ, ਜਦੋਂ ਤੱਕ ਇਹ ਦੁਨੀਆ ਰਹੇਗੀ, ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਹ ਆਵਾਜ਼ ਆਉਂਦੀ ਰਹੇਗੀ, ਪਿਆਰਿਆ ਤੂੰ ਕਿਉਂ ਨਹੀਂ ਬਚਪਨ ਚ ਨਾਮ ਜਪ ਸਕਦਾ। ਪਰ ਕਦੇ ਆਪਣੇ ਆਪ ਨੂੰ ਧਿਕਾਰੇ ਤਾਂ ਸਹੀ, ਆਪਣੇ ਆਪ ਨੂੰ ਕਹੇ ਤਾਂ ਸਹੀ। ਇੱਕ ਮੈਂ ਹੋਰ ਜ਼ਿਕਰ ਕਰਾਂ, ਦੂਜਿਆਂ ਨਾਲ ਲੜਨਾ ਬੜਾ ਸੌਖਾ ਹੈ, ਆਪਣੇ ਆਪ ਦੇ ਨਾਲ ਲੜਨਾ ਬਹੁਤ ਔਖਾ ਹੈ। ਦੂਜਿਆਂ ਨੂੰ ਸਮਝਾਉਣਾ ਬਹੁਤ ਸੌਖਾ ਹੈ, ਆਪਣੇ ਆਪ ਨੂੰ ਸਮਝਾਉਣਾ ਬਹੁਤ ਔਖਾ ਹੈ। ਤੇ ਮਨੁੱਖ ਯਤਨ ਇਹੀ ਕਰਦਾ ਵੀ ਦੂਜਿਆਂ ਨੂੰ ਸਮਝਾਈਏ, ਦੂਜਿਆਂ ਨੂੰ ਸਮਝਾਉਣ ਦਾ ਯਤਨ ਕਰਦਾ, ਆਪਣੇ ਆਪ ਨੂੰ ਸਮਝਾ ਪਹਿਲਾਂ ਤੂੰ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ, ਧਰੂ ਤੇ ਪ੍ਰਹਿਲਾਦ ਨੇ ਕਿਉਂ ਜਪਿਆ ਬਚਪਨ ਵਿੱਚ, ਉਹਦੇ ਪਿੱਛੇ ਵੀ ਇੱਕ ਕਾਰਨ ਹੈ। ਉਹਨਾਂ ਨੇ ਐਵੇਂ ਨਹੀਂ ਜਪਿਆ, ਕਿਉਂਕਿ ਕਈ ਵਾਰ ਮਨੁੱਖ ਦੇ ਹਿਰਦੇ ਨੂੰ ਕੋਈ ਇਹੋ ਜਿਹੀ ਸੱਟ ਵੱਜਦੀ ਹੈ, ਬੰਦੇ ਦੇ ਨਾਲ ਕੋਈ ਇਹੋ ਜਿਹੀ ਘਟਨਾ ਘਟਦੀ ਹੈ ਜਿਹੜੀ ਅੰਦਰ ਨੂੰ ਇੰਨੀ ਸੱਟ ਮਾਰਦੀ ਹੈ ਕਿ ਉਸਦਾ ਜੀਵਨ ਤਬਦੀਲ ਹੋ ਜਾਂਦਾ ਹੈ। ਕਈ ਵਾਰ ਇਸ ਤਰ੍ਹਾਂ ਦੇ ਦਾਤਾਂ ਬੋਲ ਕਹਿ ਲਈਏ, ਕਈ ਵਾਰ ਬੋਲ ਵੀ ਬੰਦੇ ਨੂੰ ਅੰਦਰ ਕੋਈ ਕਰਾਰੇ ਬੋਲ ਚੁੱਭ ਜਾਂਦੇ ਨੇ ਤੇ ਬੰਦੇ ਦੀ ਜ਼ਿੰਦਗੀ ਨੂੰ ਬਦਲ ਦਿੰਦੇ ਨੇ। ਕਈ ਵਾਰ ਕੋਈ ਘਟਨਾ ਬੰਦੇ ਦੇ ਨਾਲ ਐਸੀ ਹੋ ਜਾਂਦੀ ਹੈ ਜੇ ਬੰਦੇ ਅਤੇ ਰਾਹ ਹੀ ਬਦਲ ਜਾਂਦਾ ਜ਼ਿੰਦਗੀ ਦਾ। ਇਸੇ ਤਰ੍ਹਾਂ ਦੀ ਘਟਨਾ ਦੋਹਾਂ ਦੇ ਨਾਲ ਹੋਈ ਹੈ। ਧਰੂ ਭਗਤ ਛੋਟੀ ਉਮਰ ਹੈ, ਆਪਣੇ ਪਿਤਾ ਦੇ ਮਹਿਲਾਂ ਚ ਜਾਂਦਾ ਹੈ, ਉਤਾਨਪਾਦ ਰਾਜਾ ਹੱਸਦਾ ਹੋਇਆ ਧਰੂ ਜਾਂਦਾ ਹੈ। ਪਿਤਾ ਨੇ ਵੀ ਫੜ ਕੇ ਆਪਣੀ ਗੋਦ 'ਚ ਲੈ ਲਿਆ, ਗੋਦ 'ਚ ਬਿਠਾ ਲਿਆ। ਪਰ ਜਿਹੜੀ ਮਤਰੇਈ ਮਾਂ ਹੈ, ਸੋਤੇਲੀ ਮਾਂ ਆਪਾਂ ਕਹਿ ਲਈਏ, ਸੌਖੇ ਸ਼ਬਦਾਂ ਵਿੱਚ ਗੱਲ ਸਮਝ 'ਚ ਆ ਜਾਵੇ, ਮਤਰੇਈ ਮਾਂ ਵੀ ਹੈ ਨਾਲ, ਸੋਤੇਲੀ ਮਾਂ, ਉਸਨੂੰ ਇਹ ਗੱਲ ਚੰਗੀ ਨਹੀਂ ਲੱਗੀ ਵੀ ਇਹ ਮੇਰਾ ਬੱਚਾ ਨਹੀਂ। ਤੇ ਫਿਰ ਇਹ ਮੇਰੇ ਪਤੀ ਦੀ ਗੋਦ ਵਿੱਚ ਕਿਉਂ ਬੈਠਾ, ਮਾਂ ਦੂਜੀ ਹੈ, ਪਿਤਾ ਤਾਂ ਉਹੀ ਹੈ, ਪਰ ਉਸਨੂੰ ਇਹ ਗੱਲ ਚੰਗੀ ਨਾ ਲੱਗੀ। ਉਹ ਮਤਰੇਈ ਮਾਂ ਆਈ, ਧਰੂ ਦਾ ਹੱਥ ਫੜਿਆ ਤੇ ਗੋਦ ਚੋਂ ਕੱਢ ਕੇ ਬਾਹਰ ਕਰ ਦਿੱਤਾ। ਅੱਜ ਸੱਟ ਵੱਜੀ ਕਿਉਂ, ਤੇ ਭਾਈ ਗੁਰਦਾਸ ਜੀ ਤਾਂ ਕਹਿੰਦੇ ਨੇ, ਕਹਿਣ ਲੱਗੇ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਐ। ਦੁਨੀਆ ਦੇ ਲੋਕੋ ਲਾੜ ਤਾਂ ਸਾਰੇ ਹੀ ਲੜਾਉਂਦੇ ਨੇ, ਚਾਚੇ ਤਾਏ ਮਾਮੇ ਮਾਸੇ ਸਾਰੇ ਰਿਸ਼ਤੇਦਾਰ ਲਾੜ ਲੜਾਉਂਦੇ ਨੇ, ਪਰ ਕਹਿਣ ਲੱਗੇ ਪਿਤਾ ਵਰਗਾ ਲਾੜ ਕੋਈ ਨਹੀਂ ਲੜਾ ਸਕਦਾ, ਪਿਤਾ ਵਰਗੀ ਕੁਰਬਾਨੀ ਕੋਈ ਨਹੀਂ ਦੇ ਸਕਦਾ ਆਪਣੇ ਬੱਚੇ ਵਾਸਤੇ।
ਪਿਤਾ ਉਹ ਸ਼ਖਸੀਅਤ ਹੈ। ਕਰ ਉਪਦੇਸ਼ ਛਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ। ਕਈ ਵਾਰ ਬੱਚੇ ਦੀ ਭਲਾਈ ਵਾਸਤੇ ਪਿਤਾ ਬੱਚੇ ਨੂੰ ਝੜਕ ਵੀ ਦਿੰਦਾ ਹੈ, ਗੁੱਸੇ ਵੀ ਕਈ ਵਾਰ ਹੋ ਜਾਂਦਾ, ਪਰ ਬਹੁੜ ਪਿਤਾ ਗੱਲ ਲਾਵੇ, ਮੁੜ ਕੇ ਫਿਰ ਆਪਣੇ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਕੇ ਉਸਨੂੰ ਪਿਆਰ ਦਿੰਦਾ ਹੈ, ਆਪਣੇ ਸੁੱਖ ਛੱਡ ਦਿੰਦਾ ਬੱਚਿਆਂ ਦੇ ਸੁੱਖਾਂ ਦੇ ਵਾਸਤੇ, ਆਪਣੇ ਸੁੱਖਾਂ ਨੂੰ ਦਾਅ ਤੇ ਲਗਾ ਦਿੰਦਾ ਹੈ। ਮੈਂ ਸੁੱਖ ਮਾਣਾ ਨਾ ਮਾਣਾ ਕੋਈ ਗੱਲ ਨਹੀਂ, ਮੇਰਾ ਸਰ ਜਾਏਗਾ, ਪਰ ਆਪਣੇ ਬੱਚਿਆਂ ਦੇ ਸੁੱਖਾਂ ਦੇ ਵਾਸਤੇ ਹਰੇਕ ਉਪਰਾਲਾ ਕਰਦਾ ਹੈ। ਤੇ ਅੱਜ ਜਦੋਂ ਪਿਤਾ ਦੀ ਗੋਦ ਵਿੱਚ ਕੱਢਿਆ, ਧਰੂ ਆਪਣੀ ਮਾਂ ਦੇ ਕੋਲ ਗਿਆ ਤੇ ਮਾਂ ਨੂੰ ਇੱਕ ਗੱਲ ਪੁੱਛੀ, ਮਾਂ ਮੈਨੂੰ ਇੱਕ ਗੱਲ ਦੱਸ, ਤੂੰ ਤਾਂ ਕਹਿੰਦੀ ਸੀ ਮੈਂ ਰਾਣੀ ਆ, ਪਰ ਤੂੰ ਇਹ ਦੱਸ ਵੀ ਤੂੰ ਰਾਣੀ ਹੈ ਕਿ ਤੂੰ ਬਾਂਦੀ ਹੈ? ਮੇਰੇ ਨਾਲ ਤਾਂ ਇਹ ਸਲੂਕ ਹੋਇਆ ਵੀ ਜਿਸ ਤਰ੍ਹਾਂ ਬਾਂਦੀ ਵਾਲੇ ਬੱਚੇ ਦੇ ਨਾਲ ਹੋਵੇ, ਮੇਰੇ ਨਾਲ ਤਾਂ ਉਹ ਸਲੂਕ ਕੀਤਾ ਗਿਆ ਮਹਿਲਾਂ ਚ, ਤੂੰ ਤਾਂ ਮੈਨੂੰ ਕਹਿੰਦੀ ਰਹੀ ਵੀ ਮੈਂ ਰਾਣੀ ਹੈਗੀ। ਜੇ ਤੂੰ ਰਾਣੀ ਹੈ ਤੇ ਫਿਰ ਮੈਂ ਰਾਣੀ ਦਾ ਪੁੱਤਰ ਹੈਗਾ, ਰਾਜੇ ਦਾ ਪੁੱਤਰ ਹੈਗਾ, ਫਿਰ ਮੈਨੂੰ ਆਪਣੇ ਪਿਤਾ ਦੀ ਗੋਦ ਚੋਂ ਕਿਉਂ ਕੱਢਿਆ ਗਿਆ? ਅੱਜ ਮਾਂ ਸਮਝ ਗਈ ਕਿ ਅੱਜ ਇਹਨੂੰ ਅੰਦਰ ਸੱਟ ਵੱਜੀ ਹੈ। ਅੱਜ ਜੇ ਕਿਤੇ ਇਸਨੂੰ ਭਗਤੀ ਦਾ ਰਾਹ ਦਿਖਾਇਆ ਜਾਵੇ, ਇਸਦਾ ਜੀਵਨ ਤਬਦੀਲ ਹੋ ਜਾਏਗਾ। ਤੇ ਮਾਂ ਨੂੰ ਇੱਕ ਗੱਲ ਹੋਰ ਪੁੱਛੀ, ਮਾਂ ਮੈਂ ਧੱਕੇ ਲੱਗੇ ਮੈਨੂੰ ਕੋਈ ਗੱਲ ਨਹੀਂ, ਪਰ ਮੈਂ ਇੱਕ ਗੱਲ ਤੇਰੇ ਤੋਂ ਪੁੱਛਾਂਗਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿਣ ਲੱਗੇ ਆਪਣੀ ਮਾਂ ਨੂੰ, ਪੁੱਛਦਾ ਹੈ ਮਾਂ ਕਿਸ ਉਦਮ ਤੇ ਰਾਜ ਮਿਲਿਆ,

ਮਨ ਚ ਤਾਂ ਇਹ ਸੀ ਤੇ ਮਾਂ ਸਮਝ ਗਈ ਸੀ। ਮਾਂ ਕਹਿੰਦੀ ਪਰਮੇਸ਼ਰ ਆਰਾਧੀਐ ਜਿੱਦੂ ਹੋਏ ਪਤਿਤ ਪੁਨੀਤਾ, ਜਿੱਦੂ ਹੋਈਐ ਪਤਿਤ ਪੁਨੀਤਾ, ਐ ਮੇਰੇ ਬੱਚੇ ਤੈਨੂੰ ਧੱਕੇ ਨਾ ਵੱਜਦੇ ਆਪਣੇ ਪਿਤਾ ਦੀ ਗੋਦ ਚੋਂ। ਬਸ ਮੇਰੀ ਭਗਤੀ ਨਹੀਂ ਸੀ, ਮੈਂ ਰਾਜੇ ਦੇ ਘਰ ਜੰਮੀ ਆ ਤੇ ਰਾਜੇ ਦੀ ਪਤਨੀ ਹੈਗੀ ਆ, ਮੈਂ ਰਾਜੇ ਦੀ ਧੀ ਤੇ ਰਾਜੇ ਦੀ ਪਤਨੀ ਹੈਗੀ ਆ, ਪਰ ਬਸ ਮੇਰੀ ਭਗਤੀ ਨਹੀਂ ਮੇਰੇ ਬੱਚੇ, ਤਾਂ ਅੱਜ ਤੈਨੂੰ ਪਿਤਾ ਦੀ ਗੋਦ ਚੋਂ ਕੱਢ ਦਿੱਤਾ। ਬਸ ਅੱਜ ਧਰੂ ਨੇ ਇੱਕੋ ਹੀ ਗੱਲ ਕਹੀ, ਮਾਂ ਮੈਂ ਫਿਰ ਹੁਣ ਭਗਤੀ ਕਰਾਂਗਾ। ਭਗਤੀ ਦੇ ਰਾਹ ਤੇ ਤੁਰ ਕੇ ਭਗਤੀ ਕੀਤੀ, ਪਰਮਾਤਮਾ ਦਾ ਮੇਲ ਹੋਇਆ, ਤੇ ਬਾਅਦ ਚ ਫਿਰ ਜਦੋਂ ਰਾਜ ਮਿਲਣ ਲੱਗਿਆ ਤੇ ਫਿਰ ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਅਵਸਥਾ ਇਹ ਬਣ ਜਾਂਦੀ ਹੈ ਮਨੁੱਖ ਦੀ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਪਰਮਾਤਮਾ ਦੇ ਜਿਹੜੇ ਭਗਤ ਨੇ ਉਹਨਾਂ ਨੂੰ ਰਾਜ ਦੀ ਲਾਲਸਾ ਖਤਮ ਨਹੀਂ ਚਾਹੀਦਾ, ਰਾਜ ਕੀ ਕਰਨਾ, ਕਿਉਂ ਆਤਮ ਜਿਣੇ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਜਿਹੜਾ ਆਪਣੇ ਆਪ ਨੂੰ ਜਿੱਤ ਲਏ, ਗੁਰੂ ਨਾਨਕ ਸਾਹਿਬ ਜੀ ਨੂੰ ਵੀ ਪੁੱਛ ਲੈਂਦੇ ਆ, ਮਨ ਜੀਤੈ ਜਗ ਜੀਤ, ਲਓ ਜੀ ਬਹੁਤ ਵੱਡੀ ਗੱਲ ਹੈ। ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ, ਇਵੇਂ ਮੰਨ ਲਓ ਕਿ ਉਸਨੇ ਸਾਰਾ ਸੰਸਾਰ ਜਿੱਤ ਲਿਆ। ਹੁਣ ਫਿਰ ਸਵਾਲ ਖੜਾ ਹੋ ਜਾਂਦਾ ਸਤਸੰਗਤ ਜੀ, ਫਿਰ ਸਵਾਲ ਬਣ ਜਾਏਗਾ, ਕੋਈ ਕਹੇਗਾ ਲਓ ਜੀ ਭਾਈ ਸਾਹਿਬ ਜੀ ਇਹ ਕਿਵੇਂ ਹੋ ਸਕਦਾ, ਜਿਸ ਬੰਦੇ ਨੇ ਆਪਣਾ ਮਨ ਜਿੱਤ ਲਿਆ ਉਹਨੇ ਸਾਰਾ ਸੰਸਾਰ ਕਿਵੇਂ ਜਿੱਤ ਲਿਆ। ਇੱਥੇ ਤਾਂ ਰਾਜੇ ਹੋਰ ਬੈਠੇ ਨੇ, ਆਪਣੇ ਆਪਣੇ ਦੇਸ਼ ਦੇ ਰਾਜੇ ਬੈਠੇ ਨੇ ਸਾਰੇ, ਉਹ ਮਾਲਕ ਨੇ ਆਪਣੇ ਆਪਣੇ ਦੇਸ਼ ਦੇ, ਕਿਉਂਕਿ ਦੁਨੀਆਵੀ ਰਾਜ ਦੀ ਉਸ ਬੰਦੇ ਦੀ ਲਾਲਸਾ ਹੀ ਖਤਮ ਹੋ ਜਾਂਦੀ ਹੈ। ਮਨ ਪ੍ਰੀਤ ਚਰਨ ਕਮਲਾਰੇ, ਉਹ ਤਾਂ ਕਹਿੰਦਾ ਬਸ ਮੈਨੂੰ ਤਾਂ ਇੱਕੋ ਹੀ ਚੀਜ਼ ਚਾਹੀਦੀ ਹੈ ਕਿ ਪਰਮਾਤਮਾ ਦੇ ਚਰਨਾਂ ਦਾ ਪਿਆਰ ਚਾਹੀਦਾ ਹੈ, ਮੈਨੂੰ ਦੁਨੀਆ ਵੀ ਰਾਜ ਨਹੀਂ ਚਾਹੀਦੇ। ਤੇ ਸੱਚ ਜਾਣੀਓ ਸਾਧ ਸੰਗਤ ਜੀ, ਜਿਹੜਾ ਬੰਦਾ ਆਪਣੇ ਮਨ ਨੂੰ ਜਿੱਤ ਲਏ, ਗੁਰੂ ਨਾਨਕ ਸਾਹਿਬ ਜੀ ਐਵੇਂ ਨਹੀਂ ਕਹਿੰਦੇ, ਮਨ ਜੀਤੈ ਜਗ ਜੀਤ, ਭਾਓ ਉਸਨੂੰ ਸਾਰੇ ਸੰਸਾਰ ਤੋਂ ਕੋਈ ਫਰਕ ਨਹੀਂ ਪੈਂਦਾ। ਜਿਸਨੇ ਆਪਣੇ ਮਨ ਨੂੰ ਜਿੱਤ ਲਿਆ, ਜਿਸਨੇ ਆਪਣੇ ਮਨ ਨੂੰ ਵਿਕਾਰਾਂ ਤੋਂ ਰੋਕ ਲਿਆ, ਉਹ ਤਾਂ ਆਪਣੇ ਆਪ 'ਚ ਰਾਜਾ ਹੈ, ਰਾਜਾ ਨਹੀਂ ਰਾਜਿਆਂ ਦਾ ਵੀ ਰਾਜਾ ਹੈ, ਉਸਨੂੰ ਲਾਲਸਾ ਨਹੀਂ, ਉਸਨੂੰ ਫਿਰ ਕੋਈ ਦੁੱਖ ਨਹੀਂ, ਸਾਰੇ ਦੁੱਖ ਖਤਮ। ਕਿਉਂਕਿ ਦੁੱਖ ਉਦੋਂ ਤੱਕ ਹੈ ਜਦੋਂ ਤੱਕ ਸਾਡੀ ਲਾਲਸਾ ਬਣੀ ਰਹਿੰਦੀ ਹੈ, ਸਾਨੂੰ ਇੱਕ ਆਸ ਲੱਗੀ ਰਹਿੰਦੀ ਹੈ। ਜਿਸ ਬੰਦੇ ਤੋਂ ਸਾਨੂੰ ਆਸ ਹੋਵੇ ਵੀ ਇਸ ਤੋਂ ਸਾਨੂੰ ਕੁਝ ਮਿਲਣਾ ਹੈ, ਮਿਲ ਜਾਵੇਗਾ ਮਿਲ ਜਾਵੇਗਾ, ਅਸੀਂ ਆਸ ਲਾਈ ਬੈਠੇ ਤੇ ਨਾ ਮਿਲੇ ਤਾਂ ਫਿਰ ਨਿਰਾਸ਼ ਹੋ ਜਾਂਦਾ ਬੰਦਾ। ਤੇ ਜੇ ਕਿਤੇ ਪਹਿਲਾਂ ਹੀ ਮਨ ਪੱਕਾ ਕਰਕੇ ਰੱਖੇ, ਮੈਂ ਇਹਦੇ ਕੋਲੋਂ ਕੁਝ ਨਹੀਂ ਲੈਣਾ, ਮੈਨੂੰ ਨਹੀਂ ਕੁਝ ਚਾਹੀਦਾ, ਫਿਰ ਤਾਂ ਨਹੀਂ ਨਾ ਕੋਈ ਦੁੱਖ ਹੈ, ਫਿਰ ਤਾਂ ਕੋਈ ਦੁੱਖ ਦਾ ਕਾਰਨ ਹੀ ਨਹੀਂ। ਕਾਰਨ ਦੁੱਖਾਂ ਦਾ ਕਾਰਨ ਹੀ ਸਾਡੀ ਮੰਗਾਂ ਤੇ ਸਾਡੀ ਲਾਲਸਾ, ਸਾਡੀਆਂ ਇੱਛਾ, ਬਸ ਇਹ ਸਾਡੇ ਦੁੱਖਾਂ ਦਾ ਕਾਰਨ ਬਣਦੀਆਂ ਨੇ। ਤੇ ਜਦੋਂ ਤੱਕ ਇਹ ਹੈਗੀਆਂ ਉਦੋਂ ਤੱਕ ਤਾਂ ਮਨ ਨੂੰ ਨਹੀਂ ਜਿੱਤ ਸਕਦਾ ਬੰਦਾ। ਜਿਸ ਦਿਨ ਮਨ ਨੂੰ ਜਿੱਤ ਲਿਆ ਫਿਰ ਇਹ ਦੁਨੀਆ ਵੀ ਲਾਲਸਾਵਾਂ ਬਿਲਕੁਲ ਖਤਮ ਹੋ ਜਾਂਦੀਆਂ ਨੇ, ਨਹੀਂ ਇੱਛਾ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮੈਨੂੰ ਤਾਂ ਨਹੀਂ ਲਾਲਸਾ ਹੈ ਫਿਰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਪਿਆਰਿਓ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਦੀ ਗੱਲ ਆਪਾਂ ਕਰ ਲਈ, ਪ੍ਰਹਿਲਾਦ ਸਾਰੇ ਜਾਣੂ ਹੋ ਤੁਸੀਂ, ਹਰ ਯੁਗ ਯੁਗ ਭਗਤ ਉਪਾਇਆ ਨਿਤਾ ਪ੍ਰਤੀ ਆਪਾਂ ਸੁਣਦੇ ਹਾਂ, ਹਰੇਕ ਦਿਨ ਆਪਾਂ ਸੁਣਦੇ ਹਾਂ ਸਵੇਰੇ ਕੀਰਤਨ ਚ ਆਸਾ ਕੀ ਵਾਰ ਚ। ਚੌਥੇ ਪਾਤਸ਼ਾਹ ਜੀ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾ ਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ।

ਅੰਤ ਲਏ ਛਡਾਇਆ। ਇਹਦੇ ਅਰਥ ਕਰਕੇ ਸਮਾਪਤੀ ਕਰੀਏ ਫਿਰ ਆਪਾਂ। ਹਰ ਯੁਗ ਯੁਗ ਭਗਤੋ ਪਾਇਆ, ਉਸ ਪਰਮਾਤਮਾ ਨੇ ਹਰੇਕ ਯੁਗ ਦੇ ਅੰਦਰ ਭਗਤ ਪੈਦਾ ਕੀਤੇ ਨੇ। ਇਸੇ ਤਰ੍ਹਾਂ ਜਦੋਂ ਇਹ ਹਰਨਾਖਸ ਪਰਮਾਤਮਾ ਦੀ ਉਪਾਸਨਾ ਕਰਦਾ ਹੈ, ਕਹਿਣ ਲੱਗੇ ਇਸ ਨੂੰ ਇੱਕ ਵਾਰ ਮਿਲ ਗਿਆ ਵੀ ਇਹਦੇ ਮੌਤ, ਇਹਨੇ ਵਰ ਮੰਗਿਆ ਭਗਤੀ ਕਰਕੇ। ਕਹਿਣ ਲੱਗੇ ਮੇਰੀ ਮੌਤ ਨਾ ਦਿਨ ਹੋਵੇ ਨਾ ਰਾਤ ਹੋਵੇ, ਘਰ ਹੋਵੇ ਨਾ ਬਾਹਰ ਹੋਵੇ, ਧਰਤੀ 'ਤੇ ਹੋਵੇ ਨਾ ਅਸਮਾਨ 'ਚ ਹੋਵੇ, ਅਸਤਰ ਤੋਂ ਹੋਵੇ ਨਾ ਸਸਤਰ ਤੋਂ ਹੋਵੇ। ਭਾਉ ਇਹ ਜਦੋਂ ਇਹਨੇ ਦੇਖਿਆ ਵੀ ਹੁਣ ਤਾਂ ਮੇਰੀ ਮੌਤ ਹੈ ਹੀ ਨਹੀਂ, ਮੈਂ ਤਾਂ ਸਾਰੀ ਮੰਗਾਂ ਮੰਗ ਲਈਆਂ, ਕਿਸੇ ਵੀ ਤਰੀਕੇ ਨਾਲ ਕੋਈ ਮੈਨੂੰ ਮਾਰ ਨਹੀਂ ਸਕਦਾ, ਅਤੇ ਫਿਰ ਇਹ ਆਪਣੇ ਆਪ ਨੂੰ ਹੀ ਰੱਬ ਅਖਵਾਉਣ ਲੱਗ ਪਿਆ। ਇਹ ਰੱਬ ਦਾ ਸ਼ਰੀਕ ਬਣ ਗਿਆ। ਇਹ ਕਹਿੰਦਾ ਦੁਨੀਆਂ ਨੂੰ, ਕਹਿੰਦਾ ਲੋਕੋ ਹੁਣ ਮੈਂ ਹੀ ਰੱਬ ਹੈਗਾ, ਕਿਉਂਕਿ ਸਭ ਕੁਝ ਪਾਵਰ ਆ ਗਈ ਵੀ ਇਹਨੂੰ ਕੋਈ ਮਾਰ ਨਹੀਂ ਸਕਦਾ, ਕਿਸੇ ਵੀ ਤਰੀਕੇ ਨਾਲ ਮੌਤ ਹੈ ਨਹੀਂ। ਫਿਰ ਇਹ ਕਹਿੰਦੇ ਵੀ ਹੁਣ ਤਾਂ ਮੈਂ ਹੀ ਰੱਬ ਹੈਗਾ। ਅਤੇ ਦੇਖੋ ਬੜੇ ਕਮਾਲ ਦੀ ਗੱਲ ਕਿ ਪਰਮਾਤਮਾ ਨੇ ਕਿਸ ਤਰ੍ਹਾਂ ਮਾਰਿਆ, ਨਾ ਦਿਨ ਹੈ ਨਾ ਰਾਤ ਹੈ, ਅੱਧਾ ਸੂਰਜ ਚਮਕ ਰਿਹਾ ਅੱਧਾ ਲੁਕਿਆ ਹੋਇਆ ਹੈ, ਇੱਕ ਪੈਰ ਘਰ ਦੇ ਅੰਦਰ ਹੈ ਇੱਕ ਪੈਰ ਘਰ ਦੇ ਬਾਹਰ ਹੈ, ਅਤੇ ਨਾ ਇਹ ਉਸ ਵੇਲੇ ਘਰ 'ਚ ਹੈ ਨਾ ਬਾਹਰ ਹੈ। ਇਹਦੀ ਮੌਤ ਨਾ ਧਰਤੀ 'ਤੇ ਨਾ ਅਸਮਾਨ 'ਤੇ, ਆਪਣੇ ਪੈਰਾਂ 'ਤੇ ਹੀ ਰੱਖ ਲਿਆ, ਨਾ ਧਰਤੀ 'ਤੇ ਹੈ ਅਤੇ ਨਾ ਅਸਮਾਨ 'ਤੇ ਹੈ। ਇਹਦੀ ਮੌਤ ਨਾ ਸ਼ਸਤਰ ਤੋਂ ਨਾ ਅਸਤਰ ਤੋਂ, ਨੌਧਰਾਂ ਤੋਂ ਹੀ ਇਹਦਾ ਸੀਨਾ ਚੀਰ ਕੇ ਰੱਖ ਦਿੱਤਾ। ਕਿਉਂ? ਗੁਰਬਾਣੀ ਦਾ ਫੈਸਲਾ ਹੈ, ਜੋ ਜੋ ਤੇਰੇ ਭਗਤ ਦੁੱਖ ਆਏ ਉਹ ਤਤਕਾਲ ਤੁਮ ਮਾਰਾ। ਵਾਹਿਗੁਰੂ ਜੀ ਇਹ ਅਟਲ ਸੱਚਾਈ ਹੈ, ਅੱਜ ਤੱਕ ਜਿਸ ਜਿਸ ਨੇ ਵੀ ਤੇਰੇ ਭਗਤਾਂ ਨੂੰ ਦੁਖੀ ਕੀਤਾ, ਪਰੇਸ਼ਾਨ ਕੀਤਾ, ਤੇਰੇ ਭਗਤਾਂ ਨੂੰ ਦੁੱਖ ਦਿੱਤੇ, ਉਹਨਾਂ ਨੂੰ ਤੂੰ ਛੱਡਦਾ ਨਹੀਂ, ਉਹਨਾਂ ਨੂੰ ਤੂੰ ਮਾਰ ਦਿੰਦਾ ਹੈ, ਸੱਚਾਈ ਹੈ। ਤੇ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ।

0: ਫਿਰ ਇੱਥੇ ਕਥਾ ਦੀ ਆਰੰਭਤਾ ਕਰਾਂਗੇ। ਭੁੱਲਾ ਚੁੱਕਾਂ ਦੀ ਖਿਮਾ ਗਜਾਓ ਫਤਿਹ ਤੇ ਨਾਲ ਹੀ ਮੇਰੀ ਹੱਥ ਜੋੜ ਕੇ ਬੇਨਤੀ ਹੈ, ਸਾਧ ਸੰਗਤ ਜੀ ਮੈਨੂੰ ਅਸੀਸ਼ ਦਿਓ, ਕਿਉਂਕਿ ਸੰਗਤ ਦੀ ਅਸੀਸਾਂ ਗੁਰੂ ਦੀ ਕਿਰਪਾ ਬੜਾ ਕੰਮ ਕਰਦੀਆਂ ਨੇ। ਅਸੀਸ਼ ਦਿਓ ਸਾਰੇ। ਮੈਂ ਇਹ ਗੁਰਮਤਿ ਵਿਚਾਰ ਤੁਹਾਡੇ ਨਾਲ ਜਿਹੜੀ ਸਾਂਝੀ ਕਰਦਾ, ਇਹ ਹੋਰ ਸੁਚੱਜੇ ਢੰਗ ਨਾਲ ਮੈਂ ਇਹ ਗੁਰਮਤਿ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਸਕਾਂ, ਜਾਂ ਹੋਰ ਵੀ ਜਿੱਥੇ ਸਤਿਗੁਰੂ ਜੀ ਸੇਵਾ ਲੈਂਦੇ ਨੇ ਮੈਂ ਹੋਰ ਸੁਚੱਜੇ ਢੰਗ ਨਾਲ ਸੰਗਤ ਨਾਲ ਸਾਂਝ ਪਾ ਸਕਾਂ। ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ, ਮੇਰੇ ਵਾਸਤੇ ਅਰਦਾਸ ਕਰਿਓ, ਅਸੀਸਾਂ ਦਿਓ। ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਅਗਤ ਸਿੰਘ ਜੀ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਉਣ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਕੀਰਤਨੀ ਜਥਾ, ਆਪ ਜੀ ਨੂੰ ਕੀਤੇ ਰਾਹੀਂ ਜੋੜਨਗੇ ਉਹਨਾਂ ਪਾਸ ਪਿਆਰ ਸਿੰਘ ਸਰਨ ਕਰਿਓ ਜੀ। ਸਤਿਸੰਗ ਜੀ, ਆਉਣ ਵਾਲੇ 17 ਮਈ ਨੂੰ ਐਤਵਾਰ ਨੂੰ ਗੁਰਦੁਆਰਾ ਸਾਹਿਬ ਹੇਵੜ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਪੁਰਾਣੇ ਗੁਰੂ ਵਾਲੇ ਬੰਨਾ ਹੈ ਉੱਥੇ ਆਪ ਜੀ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਆਪਣਾ ਜਨਮ ਸਫਲਾ ਕਰੋ, ਅਤੇ 18 ਮਈ ਤੋਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 22 ਮਈ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ ਕਥਾ ਵਾਸਤੇ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਾਈ ਸਾਹਿਬ ਦਾ ਸਮਾਂ 8 ਤੋਂ 9 ਹੋਵੇਗਾ, ਅਤੇ June 1984 ਦੇ ਤੀਜੇ ਘੱਲੂਘਾਰੇ ਦੌਰਾਨ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਹਰ ਸਾਲ ਦੀ ਤਰ੍ਹਾਂ ਸੰਗਤਾਂ ਵੱਲੋਂ ਗੁਰਦੁਆਰਾ ਸਿੱਖ ਸੇਵਾਦਾਰਾਂ ਵੱਲੋਂ ਆਪ ਸਹਿਜ ਪਾਠ ਕੀਤਾ ਜਾਂਦਾ ਹੈ। ਇਸ ਵਾਰੀ ਸਹਿਜ ਪਾਠ ਆਉਣ ਵਾਲੇ ਸੋਮਵਾਰ 11 ਮਈ ਦਿਨ ਸੋਮਵਾਰ ਦੁਪਹਿਰ ਤੋਂ ਬਾਅਦ 3 ਵਜੇ ਪ੍ਰਾਰੰਭ ਹੋਵੇਗਾ। ਜਿਨ੍ਹਾਂ ਦੇ ਭੋਗ ਸਹਿਜ ਪਾਠ ਦੇ 7 ਜੂਨ ਵਾਲੇ ਦਿਨ ਐਤਵਾਰ ਵਾਲੇ ਦਿਨ ਪਾਏ ਜਾਣਗੇ ਸਵੇਰੇ 10 ਵਜੇ। ਆਪ ਜੀ ਜਿਨ੍ਹਾਂ ਨੇ ਪਾਠ ਵਿੱਚ ਸ਼ਾਮਿਲ ਹੋਣਾ ਹੈ, ਸੇਵਾ ਕਰਨੀ ਹੈ, ਆਪਣੇ ਨਾਮ ਲੈਬ ਵਿੱਚ ਲਿਖਾ ਸਕਦੇ ਹੋ, ਜਾਂ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਗਵਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤਾਵਨ ਕਾ ਸਦਕਾ ਸਰਬ ਸੁਖੋ ਵਹਿ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰੇ ਗੁਰਧਾਮ ਹਨ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਹਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਵਾਨਾ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨੇ ਬਹੁਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ ਦਰਕਾਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲਾਂ ਜਮੰਦ ਪਿਆਰੇ ਗੁਰਸਿੱਖਾਂ ਦੇ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇ ਕੇ ਸੱਚ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਉਪਰੰਦ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਇਹਨਾਂ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ

ਆਏ ਜੀਉ। ਜੁਗ ਦੁਆਪਰ ਆਇਆ ਭਰਮ ਭਰਮਾਇਆ, ਹਰ ਗੋਪੀ ਕਾਨ ਉਪਾਏ ਜੀਉ। ਤਪ ਤਾਪਨ ਤਾਪੈ ਜਗ ਪੁਨ ਆਰੰਭੇ, ਅਤ ਕਿਰਿਆ ਕਰਮ ਕਮਾਏ ਜੀਉ। ਕਿਰਿਆ ਕਰਮ ਕਮਾਇਆ ਪੱਗ ਦੋਏ ਖਿਸਕਾਇਆ, ਦੋਏ ਪੱਗ ਟਿਕੈ ਟਿਕਾਏ ਜੀਉ। ਮਹਾਂ ਜੁਦ ਜੋਧ ਬਹੁ ਕਿੰਨੇ, ਵਿੱਚ ਹਉਮੈ ਪਚੈ ਪਚਾਏ ਜੀਉ। ਦੀਨ ਦਿਆਲ ਗੁਰੂ ਸਾਧ ਮਿਲਾਇਆ, ਮਿਲ ਸਤਗੁਰ ਮਲ ਲਹਿ ਜਾਏ ਜੀਉ। ਜਗ ਦੁਆਪਰ ਆਇਆ ਭਰਮ ਭਰਮਾਇਆ, ਹਰ ਗੋਪੀ ਕਾਨ ਉਪਾਏ ਜੀਉ। ਕਲ ਯੁਗ ਹਰ ਕੀਆ ਪੱਗ ਤ੍ਰੈ ਖਿਸਕੀਆ, ਪੱਗ ਚੌਥਾ ਟਿਕੈ ਟਿਕਾਏ ਜੀਉ। ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ, ਹਰ ਕੀਰਤ ਹਰ ਸ਼ਾਂਤ ਪਾਏ ਜੀਉ। ਹਰ ਕੀਰਤ ਰੁਤ ਆਈ ਹਰ ਨਾਮ ਵਡਾਈ, ਹਰ ਹਰ ਨਾਮ ਖੇਤ ਜਮਾਇਆ। ਕਲਯੁਗ ਬੀਜ ਬੀਜੇ ਬਿਨ ਨਾਮੈ, ਸਭ ਲਾਹਾ ਮੂਲ ਗਵਾਇਆ।

ਤੀਜਾ ਪਗ ਤ੍ਰੈ ਖਿਸਕੀਆ ਪਗ ਚੌਥਾ ਟਿਕੈ ਟਿਕਾਏ ਜੀਓ ਜਨ ਨਾਨਕ ਗੁਰ ਪਾਇਆ ਮਨ ਹਿਰਦੈ ਨਾਮ ਲਖਾਏ ਜੀਓ।

0: ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੁੜ ਭਾਗੀ ਬਾਪ ਜੀ ਨੇ ਸੰਤ ਮਹਾਰਾਜ ਹਾਜ਼ਰੀ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀਆਂ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰੂ ਸਿੱਖੀ ਜੀ ਨਾਮਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰਾ ਰਾਮ ਕਾਰ ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤ ਨਾਨਕ ਨੀਤ ਅਣਾ ਹੋ ਅਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੋ ਤਿਤ ਕਰ ਗਾਵਹ ਸੋਹਿਲਾ ਸਿਵਰਿਹੋ ਸਿਰਜਣਹਾਰੋ। ਤੁਮ ਗਾਵਹ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆ ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਬੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸ ਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਣ ਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੂਲਨ ਤੇ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਸ ਤਵ ਨੈਨ ਨਨ ਨੈਨ ਹਹਿ ਤੋਹੇ ਕਾਉ ਸਹਸ ਮੂਰਤ ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਓ। ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ। ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ। एहो संसार विकार संसे मह तरयो ब्रह्म ज्ञानी जिस हे जगाए पी आवै एहो रस अकथ कथा तिन जानी जा को आए सोई बिहज हो हर गुरते मन हे बसेरा निज घर महल पावो सुख सहजे।

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਗੁਰੂ ਨਾਮ ਨਿਧਿਆ ਵੇ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਹਰ ਬਖਸ਼ਾਂ ਕੀਤੀਆਂ ਅੰਮ੍ਰਿਤ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਲੇ ਆਪ ਜੀ ਦੀ ਹਜ਼ੂਰੀ ਵਿੱਚ। ਸਦਾ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਵਿੱਤਰ ਸਰੂਪ ਜੀ ਦੇ ਸੁਖਾ ਸੁਣੇ ਸੋਹਿਲਾ ਬਾਣੀ ਦੇ ਜਾਪ ਹੋਏ। ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਸੁਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ। ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਸਤਿਗੁਰੂ ਜੀ ਕਿਰਪਾ ਕਰੋ। ਸੁਖਾਸਨ ਤਿਆਰ ਹੋਣਾ ਚੱਲ ਕੇ ਵਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ ਅੰਮ੍ਰਿਤ ਜਾਗਰਤ ਬਖਸ਼ੇ ਦਰਸ਼ਨਦਾਰੀ ਬਖਸ਼ਣੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ। ਨਾਨਕ ਨਾਮ ਛੱਡਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ

ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru, Guru, Guru, Guru, Guru, Guru, Guru, Guru.

Vai, guru. Vai, guru. Vai, guru. Vai, guru. Vai.

Guru.

Guru, Guru, Guru, Guru, Guru, Guru, Guru, Guru.

Guru Vayu, Guru Vayu.

はい、

아, 그루, 아, 그루.

はい。

Ah,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru, Vaheguru, Vaheguru.

Guru Vai Guru Vai Guru Vai Guru Vai Guru Vai Guru

Guru, Vai Guru, Vai Guru, Vai Guru, Vai Guru.

Vai Guru, Vai Guru, Vai Guru.

グルワイグルワイグルワイグルワイグルワイグルワイグル。

Vaheguru, Vaheguru, Vaheguru, Vaheguru, Vaheguru, Vaheguru.

प्रभ शरणा प्रगटे भले संजोगा।

ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ।

दर्शन परसिए गुरु के जन्म मरण दुख जाहे।

ਨਾਨਕ ਹਰ ਮਨ ਮਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਦੁਪਦੈ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨਾ ਕਾਹੂ ਜਾਨੀ ਮੇ ਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਰਾਗ ਟੋਡੀ ਦੇ ਵਿੱਚ ਹੈ ਜੀ ਅੰਗ 711 712 ਤੇ ਬਿਰਾਜਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ

ਹਰ ਜਨ ਕਹਿ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪਰ ਨਹੀਂ ਛਪੈ। ਹਰ ਕੀ ਭਗਤ ਮੁਕਤ ਭਉ ਕਰੇ, ਨਾਨਕ ਜਨ ਸੰਕੇਤੇ ਤਰੇ। ਪਾਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਤ ਦੁਖ ਲਥਾ। ਨਾਮ ਕੀ ਮਹਿਮਾ ਸੰਤ੍ਰਿਤ ਵਸੇ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗਮਟ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ, ਪੇਖੇ ਸਰਵ ਟੰਡੋਲ, ਪੂਜ ਸੁਨਾਈ ਹਰ ਹਰੇ। ਨਾਨਕ ਨਾਮ ਮੋਲ ਅਸ਼ਪਰੀ, ਜਾਪ ਤਾਪ ਗਿਆਨ ਸਭ ਧਿਆਨ। ਖੜ ਸ਼ਾਸਤਰ ਸਿਮ੍ਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ। ਸਗਲ ਤਿਆਗ ਬਨਮਦੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ। ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ। ਵਰਤ ਨੇਮ ਕਰੇ ਬਹੁ ਭਾਤੀ,

ਵੀ ਸਰਤੀ ਵੇ ਆਗਨ ਮਾਹੇ ਹੋਮਤ ਪ੍ਰਾਣ ਕਣਕ ਸਭ ਹੈਵਰ ਭੂਮ ਦਾਨ ਨਿਉਲੀ ਕਰਮ ਕਰੇ ਬੋ ਆਸਨ ਜੈਨ ਮਾਰ ਸੰਜਮ ਅਤ ਸਾਧਨ ਨਿਮਕ ਨਿਮ ਕਰ ਸੀਰ ਕਟਾਵੇ ਤੋ ਵੀ ਹੋਮੇ ਮਹਿਲ ਨਾ ਜਾਵੇ ਹਰ ਕੇ ਨਾਮ ਸਮਸਰ ਕਿਸ਼ਨਾਹੇ ਨਾਨ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟੇ ਗਰਭ ਗੁਮਾਨ ਨਾ ਮੰਤੇ ਹੁੱਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ।

ਸਮੁੱਚ ਬਹੁਤ ਸਿਆਣ ਜਮਕਾ ਪੋ ਵਿਆਪੇ ਅਣਗ ਯਤਨ ਕਰ ਤ੍ਰਿਸ਼ਨ ਨਾ ਤਰਾਪੇ ਭੇਖ ਅਨੇਕ ਅਗਨੇ ਬੁਝੇ ਕੋਟ ਭਾਵ ਦਰਗੈ ਨੀ ਸਿੱਜੇ ਛੂਟ ਸੁਨਾਹੀ ਊ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾ ਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੇ ਸਤਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹਉਮੈ ਛੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਣੀ ਪਰੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਦਿਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸੰਦਿਸ਼ਟੇ ਤਾ ਨਾਨਕ ਪਾਪ ਪੁੰਨ ਨਹੀਂ ਲਿਪਾ।

ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸਨ ਮਖਾਨੀ ਸਗਲ ਥਾਨ ਤੇ ਓ ਉੱਤਮ ਥਾਨ ਨਾਨਕ ਜੇ ਘਟ ਵਸੇ ਹਰ ਨਾਮ ਸ਼ਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਵਹੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਅਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆਓ ਉਪਰ ਸਾਖ ਸਹਿਨ ਮੁਖ ਪਿਆਓ ਬੈਠ ਕੋ ਦਹਿਨ ਏਵ ਨਿਰਗੁਣ ਗੁਣ ਕਸ਼ੂ ਨ ਬੂਝੇ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਵਸੈ ਸੁਤ ਪ੍ਰਾਤ ਮੀਤ ਬਣਤਾ ਸੰਗਤ ਸਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵ ਕਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਰਲ ਸਮਗਰੀ ਸੰਗ ਸਾਧ ਵਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਔਰ ਸੰਗਰਚਨਾ ਐਸੇ ਦੋਖ ਮੁੜੰਦ ਵਿਆਪੇ ਨਾਨਕ ਕਾੜ ਲਿਓ ਪ੍ਰਵਿਆਪੇ ਆਦ ਅੰਤ ਜੋ ਰੱਖਣ ਹਾਰ ਤਿਸ ਸਿਉ ਪ੍ਰੀਤ ਨ ਕਰੇ ਗਵਾਰ ਜਾ ਕੀ ਸੇਵਾ ਨੌਣ ਦਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਤਸਦਾ ਹਜ਼ੂਰੇ ਤਾਂ ਕੋ ਵੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਕਤ ਜਾਨ ਸਦਾ ਸਦਾ ਓ ਭੁੱਲਣ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਤਿਆਗ ਕੌਡੀ ਸੰਗਰਚੇ ਸਾਧ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਵਨ ਸੋ ਦੂਰ ਪੁਰਾਣੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਾਈ ਤਿਸ ਪਰਾਰੇ ਚੰਦਨ ਲੇਪ ਉਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ

ਬਾਹਰ ਭੇਗ ਅੰਤਰ ਮਲ ਮਾਇਆ ਸ਼ਬਦ ਸੁਣਾਏ ਕਿਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋ ਸੁਹਾਨ ਅੰਤਰ ਅਗਨ ਬਾਹਰ ਤਨ ਸੁਆਹ।

ਨਿਸ ਕਹੀਏ ਤੋ ਸਮਝੇ ਭੋਰਾ। ਕਹਾਂ ਵਿਸ਼ਨ ਪਦ ਗਾਵੇ ਗੁੰਗ, ਜਤਨ ਕਰੇ ਤੋ ਵਿਸੁਰ ਭੰਗ। ਪਿੰਗਲ ਪਰਵਤ ਪਰ ਭਵਨ ਨਹੀਂ ਹੋਤ ਵਾ, ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ। ਨਾਨਕ ਤੁਮਰੀ ਕਿਰਪਾ ਤਰੇ ਸੰਗ ਸਾਹਿ ਸੁਹਾਵੇ ਚੀਤ, ਜੋ ਬਹਿਰਾਈ ਤਾਸਿਓ ਪ੍ਰੀਤ। ਬਲੂਆ ਕੇ ਗਿਰਾ ਪੀਤਰ ਵਸੇ, ਅੰਧ ਖੇਲ ਮਾਇਆ ਰੰਗ ਰਸੇ। ਦ੍ਰਿੜ ਕਰਮਾਨੇ ਮਨੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਤ੍ਰੋਹ ਆਹੂ ਜੁਗਤ ਬਿਹਾਨੇ। ਕਈ ਜਨਮ ਨਾਨਕ ਰਾਖ ਲਿਓ, ਆਪਣ ਘਰ ਕਰਮ ਤੂੰ ਠਾਕਰ। ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ। ਕੋਇ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋ ਸੋ ਆਗਿਆਕਾਰੀ। ਤੁਮਰੀ ਕਤਮੇ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਸ਼ਲੋਕ ਦੇਣ ਹਾਰ ਪ੍ਰਭ ਛੋੜ ਕੇ, ਲਾਗੇ ਆਨ ਸੁਆਏ। ਨਾਨਕ ਕਉ ਨਸੀ ਜਈ, ਬਿਨ ਨਾਵੇ ਪਤ ਜਾਏ। ਅਸ਼ਪਦੀ ਨਸਪਤ ਦੂਲੇ ਪਾਛੇ ਪਾਵੇ, ਏਕ ਬਸਤ ਕਾਰਨ ਵਿਖੋੜ ਗੁਆਵੇ। ਏਕ ਵੀ ਨਾ ਦੇ ਦਸ ਵੀ ਹਿਰਲੇ, ਤੋ ਮੂੜਾ ਕੋ ਕਾਂ ਕਰੇ। ਜਿਸ ਟਾਕਰ ਸਿਉ ਨਾਹੀ ਚਾਰਾ, ਤਾਕੋ ਕੀਜੇ ਸਤ ਨਮਸਕਾਰਾ। ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੂਖ ਤਾਉ ਮਨ ਬੂਠਾ। ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ ਧੋਕ ਨਾਨਕ ਤਿਨ ਪਾਇਆ। ਆਗਨਤ ਸਾਹ ਆਪਣੀ ਦੇ ਰਾਸ, ਖਾਤ ਪੀਤ ਵਰਤੇ ਅੰਦ ਉਲਾਸ। ਆਪਣੀ ਅਮਾਨ ਕਸ਼ਬਾ ਔਰ ਸਾਹੁਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਵੀ ਖੋਵੇ, ਬੋਰ ਉਸ ਕਾ ਵਿਸ਼ਵਾਸ ਨਾ ਹੋਵੇ। ਜਿਸ ਕੀ ਬਸਤੇ ਸਾਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ। ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਕ ਬਾਂਧ ਮਾਇਆ ਕੇ ਹੇਤ, ਸਰਬਰ ਹੋਵਤ ਜਾਨਣ। ਹੇਤ ਬਿਰਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੇ ਉਹ ਮਨ ਪੁਛਦਾਵੇ। ਜੋ ਦੀਸੇ ਸੋ ਚੱਲ ਨਾਲ, ਲਪਟ ਰਿਓ ਤੈ ਅੰਧੰਧਾਰ। ਮਟਾਉ ਸਿਉ ਜੋ ਲਾਵੇ ਨੇ, ਦਾ ਕੋ ਹਾਥ ਨਾ ਆਵੇ। ਕੇ ਮਨ ਹਰ ਕੇ ਨਾਮ ਕੀ ਪ੍ਰੀਤ, ਸੁਖਦਾਈ ਕਰ ਕਿਰਪਾ। ਨਾਨਕ ਆਪ ਲਏ ਲਾਏ ਮਿਥਿਆ, ਤਨ ਧਨ ਕੁਟੰਬ ਸਵਾਇਆ। ਮਿਥਿਆ ਉਮੇ ਮਮਤਾ ਮਾਇਆ, ਮਿਥਿਆ ਰਾਜ ਜੋਵਨ ਤਨ ਮਾਲ। ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸਭ ਅਸਤਰਾ। ਮਿਥਿਆ ਰੰਗ ਸੰਗ ਮਾਇਆ, ਪੇਕ ਹਸਤਾ ਮਿਥਿਆ। ਧਰੋ ਮੋਹ ਅਭਮਾਨ ਮਿਥਿਆ, ਸੁਪਰ ਕਰਤ ਗੁਮਾਨ। ਅਸਥਿਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੇ ਹਰ ਕੇ ਚਰਨ। ਮਿਥਿਆ ਸਰਵਨ ਪ੍ਰਨਿੰਦਾ ਸੁਨਹੇ, ਮਿਥਿਆ ਪਰਦਰ ਗੋਹਰੇ। ਮਿਥਿਆ ਨੇਤਰ ਭੇਖਦ ਪਰਤਰਿਆ ਰੂਪਾਦ। ਮਿਥਿਆ ਰਸਨਾ ਭੋਜਨ ਅਨੁਸਵਾਦ। ਮਿਥਿਆ ਚਰਨ ਪਰ ਵਿਕਾਰ ਕੁਦਾਵੇ, ਮਿਥਿਆ ਮਨ ਪਰ ਲੋਭ ਲੁਭਾਵੇ। ਮਿਥਿਆ ਤਨ ਨਹੀਂ ਪਰ ਵਿਕਾਰਾ, ਮਿਥਿਆ ਵਾਸ ਲੇਦ ਵਿਕਾਰਾ। ਬਿਨ ਬੂਜੇ ਮਿਥਿਆ ਸਭ ਭੈ ਸਬਲ ਦੇ, ਨਾਨਕ ਹਰ ਹਰ ਨਾਮ ਲੇ ਬਿਰਤੀ ਸਾਖਤ ਕੀ ਆਰ ਜਾ। ਸਾਚ ਬਿਨਾ ਕਹਿ ਹੋਵਦ ਸੁੱਚਾ, ਮਿਰਥਾ ਨਾਮ ਬਿਨਾ ਤਨ ਅੰਧ। ਮੁਖ ਆਵ ਤਾਕੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ। ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ। ਧਨ ਧਨ ਤੇ ਜਨ ਜੇ ਘਟ ਵਸਿਓ, ਹਰ ਨਾਉ ਨਾਨਕ ਤਾਕੈ ਬਲ ਬਲ ਜਾਓ। ਰਹਿਤ ਅਵਰ ਕਸ਼ਿਆ ਅਵਰ ਕਮਾਵਤ।

ਜਾਪਦ ਜਾਪਦ ਜਨਮ ਮਰੇ, ਜਿਸਕੇ ਅੰਤਰਵ ਸੇ ਨੰਕਾਰ, ਤਿਸਕੀ ਸੀਖ ਤਰੇ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਵਜਾਤਾ, ਨਾਨਕ ਜਨ ਚੰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀਆ ਆਪੇ ਮਾਨੇ, ਆਪੇ ਆਪ ਆਪ ਕਰਤ ਨਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ, ਭਾਵ ਸਿਆਣ ਸਗਲ ਤੇ ਰਹਿਤ ਸਭ ਕੇ ਜਾਣੇ, ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ, ਥਾਨ ਤਨੰਤਰ ਰਹਿ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ। ਕਾਮ ਕ੍ਰੋਧ ਅਰਲੋ ਮੋਹ ਬਿਨਸ ਜਾਏ, ਅਮੇਵ ਨਾਨਕ ਪ੍ਰਸ਼ਨ ਨਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਏ, ਜੇ ਪ੍ਰਸਾਦ ਸੁਗੰਧ ਧਨ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ, ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨੇ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਡ ਬਹਿਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਨ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹਟਾਵੇ, ਤਿਸੇ ਤਿਆਗ ਕਤਵ ਲਵਾਵੇ, ਜੇ ਪ੍ਰਸਾਦ ਸੁਸੇ ਸੁਈ, ਜੇ ਮਨੇ ਆਠ ਪੈਰ ਤਾਕਾ ਜਸ ਗੋਜੇ, ਜੇ ਪ੍ਰਸਾਦ ਤੁ ਸਭ ਕੋ ਮਾਨੇ, ਮੁਕਤਾ ਕੋ ਜਸ ਰਸਨ ਮਖਾਨੇ, ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ, ਕੇਵਲ ਭਾਰ ਬ੍ਰਹਮ ਪ੍ਰਭ ਜੀ ਜਪਤ ਦਰ ਗਏ, ਮਾਨ ਪਾਵੇ ਨਾਨਕ ਬਦ ਸੇਤੀ ਕਰ ਜਾਵੇ, ਜੇ ਪ੍ਰਸਾਦ ਰੋਹ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ, ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਭਾਵੇ, ਹਰ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ, ਮਨ ਸਰਣੀ ਪਰ ਠਾਕਰ ਪ੍ਰਭ ਧਾਕੇ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ, ਜੇ ਪ੍ਰਸਾਦ ਪਾਏ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ, ਜੇ ਪ੍ਰਸਾਦ ਭੁੱਖਨ ਪੈਰੀ, ਜੇ ਮਨ ਤਿਸ ਸਿਮਰਤ ਕਿਉਂ ਆਲਸ ਕੀਜੇ, ਜੇ ਪ੍ਰਸਾਦ ਅਸਵ ਹਸਤ ਸਵਾਰੀ, ਮਨ ਤਿਸ ਬਕੋ ਕਬੂ ਨਾਮ ਸਾਰੀ, ਜੇ ਪ੍ਰਸਾਦ ਬਾਗ ਮਿਲਖ ਧਨਾ, ਰਾਖ ਪ੍ਰੋਏ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬੰਤ ਬਣਾਈ, ਉਠਤ ਬੈਠਤ ਸਭ ਤਿਸੇ ਧਿਆਈ, ਤਿਸੇ ਧਿਆਏ ਜੋ ਇੱਕ ਲਖੇ, ਈਹਾਂ ਊਹਾਂ ਨਾਨਕ ਤੇਰੀ ਰੱਖੇ, ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ ਆਟ ਪੈਰ ਕਰ ਤਿਸਕਾ ਧਿਆਨ, ਜੇ ਪ੍ਰਸਾਦ ਤੂੰ ਚਾਰ ਬਿਹਾਰੀ, ਤਿਸ ਪ੍ਰਭ ਕੋ ਸਾਜ ਸਾਜ ਤਾਰੀ, ਜੇ ਪ੍ਰਸਾਦ ਤੇਰ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨਿੱਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਾਤਰ ਹੈ, ਗੁਰਪ੍ਰਸਾਦ ਨਾਨਕ ਜਸ ਕਹੈ, ਜੇ ਪ੍ਰਸਾਦ ਸੁਨੇ ਕਰਨ ਨਾਦ, ਜੇ ਪ੍ਰਸਾਦ ਪੇਖੇ ਵਿਸਮਾਨ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਨ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲੈ, ਜੇ ਪ੍ਰਸਾਦ ਸੰਪੂਰਨ ਫਲੈ,

ਤਿਸ ਪ੍ਰਕੋ ਮੂਲ ਲਮਨੋ ਮਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨਮੂਰ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਵਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਵਨਿਧਾਨ ਪ੍ਰਭ ਤੇਰੀ ਮੈਂ ਆਪੋ ਕਛੁ ਨ ਕਿਨੂੰ ਲਿਆ ਜਿਤ ਜਿਤ ਲਾਵੋ ਤਿਤ ਲਗੇ ਹਰ ਨਾਥ ਨਾਨਕਿਨ ਕੇ ਕਛੂ ਨਾ ਹਾਥ ਸ਼ਲੋਕ ਆਗਮ ਅਗਾਧ ਪਾਰ ਮਨ ਸੋਏ ਜੋ ਜੋ ਕਹਿ ਸੁ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਰਮੰਤਾ ਸਾਧ ਜਨਾ ਕੀ ਆ ਚਰਜ ਕਥਾ ਅਸ਼ਪਦੀ ਸਾਧਕ ਸੰਗ ਮੁਖ ਜਲੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਸਭ ਮਾਨ ਸਾਧਕ ਸੰਗ ਪਰਟੇ ਸੋ ਗਿਆਨ ਸਾਧਕ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਵੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਬਣਨੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਾਪ ਮਾਹੇ ਸਮਾਨੀ ਸਾਧਕ ਸੰਗ ਅਗੋਚਰ ਮਿਲੇ ਸਾਧਕ ਸੰਗ ਸਦਾ ਪ੍ਰਫੁੱਲੇ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ

ਸਾਧਕ ਉਪਮਾਰੇ ਭਰਪੂਰ ਸਾਧਕ ਸੋਭਾ ਕਾ ਨਾਹੀ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧਕ ਰੂਪਾ ਊਚਦੇ ਊਚੀ ਸਾਧਕ ਸੋਭਾ ਮੂਚਦੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਈ ਨਾਨ ਸਾਧ ਪ੍ਰਭੇਦ ਨਾ ਭਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਹੇ ਅਵਨ ਭੇਖੇ ਇਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ ਬ੍ਰਹਮ ਗਿਆਨੀ ਸਾਰਨ ਲੇਪ ਜੈਸੇ ਜਲ ਮੈਂ ਕਮਲ ਲੇਪ

ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਵੇਦਾ, ਬ੍ਰਹਮ ਗਿਆਨੀ ਏਕ ਸੰਗੇਤਾ, ਬ੍ਰਹਮ ਗਿਆਨੀ ਕਹਿ ਹੋਏ ਅਚੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਵਿਆ, ਬ੍ਰਹਮ ਗਿਆਨੀ ਕਾ ਵਡ ਪ੍ਰਤਾਪ, ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈਏ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਬ੍ਰਹਮ ਗਿਆਨੀ ਕੋ ਖੋਜੈ ਮਹੇਸਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕੈ ਸਗਲ ਮਨ ਮਾਏ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ,

ਮੰਤਰ ਨਾਮ ਸਰ ਮੈਂ ਪੇਖੇ ਭਗਵਾਨ ਨਿਮਕ ਨਿਮਕ ਠਾਕਰ ਨਮਸਕਾਰੇ ਨਾਨਕ ਹੋ ਅਪਰਸ ਸਗਲ ਨਿਸਤਾਰੇ ਅਸ਼ਪਰੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਬਰਦਰਿਆ ਰੂਪ ਨ ਪੇਖੈ ਨੇਤਰ ਸਾਧਗੀ ਟੈਲ ਸੰਤ ਸੰਗ ਹੇਤ ਕਰਨ ਨਾ ਸੁਣੇ ਕਾਉ ਕੀ ਨਿੰਦਾ ਸਬਦੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖੇ ਆਪਰ ਹਰੇ ਮਨ ਕੀ ਬਾਸਨ ਮੰਤੇ ਡਰੇ ਇੰਦਰੀ ਜਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮੈਂ ਦੇਖੋ ਐਸਾ ਆਪਰਸ ਵੈਸਨ ਸੋਜੈ ਸੁਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੈ ਕਰਮ ਤਿਸ ਵੈਸਨੋ ਕਰ ਨਿਰਮਲ ਧਰਮ।

ਹੋਵੇ ਭਗਵੰਤ ਕੀ ਡਾਇਲ ਕਰੇ ਨਿਤ ਨਹੀਂ ਮੰਤ ਨੇ ਅਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮੈ ਸੋਧੇ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪ੍ਰਾਣ ਸਿਮਰਤ ਪੂਜੈ ਮੂਲ ਸੁਖਮ ਮੈਂ ਜਾਣੇ ਅਸਥੂਲ ਚੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੋ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਸ ਪ੍ਰੇਤ ਮੁਕਤ ਪਾਤਰ ਕੋ ਤਾਰੇ ਸਰਵ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਉ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ

ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਮਰਤਾਏ ਸਾਈ ਜੁਗਤ ਨਾਨਕੋ ਪੁਰਕਈਏ ਜੀਵਨ ਮੁਕਤ ਪਾਰ ਰਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੇ ਤੈਸਾ ਤਿੰਨ ਆਓ।

ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਨ ਭਰਮ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਵਕਾ ਵਿਚਾਰੇ, ਕਈ ਕੋਟ ਨਵਤਨ ਨਾਮ ਧਿਆਵੇ, ਨਾਨਕ ਕਰਤੇ ਕਾ ਅੰਤ ਨ ਪਾਵੇ, ਕਈ ਕੋਟ ਭੈ ਅਭਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੈਗਾ ਤਮ ਨਿਕੋਰ, ਕਈ ਕੋਟ ਪਰਦਰੁਕ ਹਿਰੇ, ਕਈ ਕੋਟ ਪਰਦੂਖ ਨ ਕਰੇ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰਦੇਸ ਪਰਮਾਏ, ਜਿਤ ਜਿਤ ਲਾਭੋ ਤਿਤੇ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬਿਰਖ ਨਿਭ ਜਾਏ, ਕਈ ਕੋਟ ਪੌਣ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸੱਸੇ ਸੂਨ ਨਕੱਤਰ, ਕਈ ਕੋਟ ਦੇਵ ਦਾਨ ਮਿੰਦਰ ਸਰ ਛਤਰ, ਸਰਲ ਸਮਗਰੀ ਆਪਣੇ ਸੂਤ ਧਾਰੇ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋਟ ਰਾਜ ਤਾਮਨ ਸਾਧ, ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ, ਕਈ ਕੋਟ ਕੀਏ ਰਤਨ ਸਮੋਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰਜੀਵੇ, ਕਈ ਕੋਟ ਗਿਰੀ ਮੇਰ ਸੁਣ ਥੀਵੇ, ਕਈ ਕੋਟ ਜਾ ਕਿਰਨ ਸਾਜ, ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾ, ਸਭ ਤੇ ਨੇਰੇ ਸਭੂ ਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰ ਨਿਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬੋਜੋ ਨਹੀਂ ਫਿਰੇ, ਕਈ ਕੋਟ ਬੈਠਤੀ ਖਾਏ, ਕਈ ਕੋਟ ਘਾਲੇ ਥੱਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੀ ਪ੍ਰਭ ਕਹਿ ਅਤੇ, ਕਈ ਕੋਟ ਭੈ ਭੈ ਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋ ਜਾਂਦੇ, ਆਤਮ ਮੈਂ ਪਾਰ ਬ੍ਰਹਮਲਾਂਤੇ।

ਕਈ ਕੋੜ ਖਾਣੀ ਅਰਖੰਡ ਕਈ ਕੋੜ ਆਕਾਸ਼ ਬ੍ਰਹਿਮੰਡ ਕਈ ਕੋੜ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋੜ ਕੀਨੇ ਬਹੁ ਭਾਤ ਪ੍ਰਭਤੇ ਹੋਏ ਬ੍ਰਹਮਾ ਇਸ ਮਾਤਾ ਕਾ ਅੰਤ ਨਜਾਨੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਮਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਉਨ ਭੇ ਸਤ ਸਤ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ

ਹੁਕਮੇ ਉਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨ ਸਮੇ ਰਹਿ ਸਮਾਈ ਪ੍ਰਭਾਵੇ ਮਨ ਉਗਤ ਪਾਵੇ ਪ੍ਰਭਾਵੇ ਤਾਂ ਪਾਤਰ ਤਰਾਵੇ ਪ੍ਰਭਾਵੇ ਬਿਨ ਸਾਸਤ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਕੇ।

ਹੋਵੇ, ਕਹੋ ਮਨੁੱਖ ਤੇ ਕਿਆ ਹੋਏ ਆਵੇ, ਜੋ ਤਿਸ ਭਾਵੇ ਸੋਈ ਕਰਾਵੇ, ਇਸ ਕੇ ਹਾਥ ਹੋਏ ਤਾਂ ਸਭ ਚਲੇ, ਜੋ ਤਿਸ ਭਾਵੇ ਸੋਈ ਕਰੇ। ਅਣ ਜਾਣ ਤੇ ਵਿਖਿਆ ਮੇਰੇ ਚੇ, ਜੇ ਜਾਣਦੇ ਆਪਣਾ ਬਚੇ, ਭਰਵੇਂ ਭੂਲਾ ਦੇ ਦਿਸਤਾਵੇ, ਨਿਮਕਮਾ ਚਾਰ ਕੁੰਡ ਫਿਰ ਆਵੇ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜੰਨਾ ਮਿਲੇ, ਖਿਨਵੇ ਨੀਚ ਕੀਟ ਕੋ ਰਾਜ ਪਾਰ, ਬ੍ਰਹਮ ਗਰੀਬ ਨਿਵਾਜ। ਜਾ ਕਾ ਦ੍ਰਿਸ਼ ਕਛੂ ਨਾ ਆਵੇ, ਦਿਸ ਤਤਕਾਲ ਦੇ ਦਿਸ ਪ੍ਰਗਟਾਵੇ, ਜਾ ਕੋ ਆਪਣੀ ਕਰੇ ਬਖਸ਼ੀਸ਼, ਤਾ ਕਾ ਲੇਖਾ ਨਾ ਕਰੇ, ਜਗਦੀ ਜੀਓ ਪਿੰਡ ਸਭ ਦਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣ ਤੇ ਆਪ ਬਣਾਈ, ਨਾਨਕ ਜੀਵੇ ਦੇਖ ਵਡਾਈ। ਇਸ ਕਾ ਬਲ ਨਾ ਇਸ ਹਾਥ ਕਰਨ ਕਰਾ, ਹੁਣ ਸਰਬ ਕੋ ਨਾਦ ਆਗਿਆਕਾਰੀ, ਬਪਰਾ ਜੀਓ, ਜੋ ਤਿਸ ਭਾਵੇ ਸੋਈ ਬੁੰਦੀ, ਓ ਕਬੂ ਊਚ ਨੀਚ ਮੈਂ ਵਸੇ, ਕਬੂ ਸੋਗ ਹਰ ਕਰੰਗ ਹਸੇ, ਕਬੂ ਨਿੰਦ ਚਿੰਨ ਵਿਵਹਾਰ, ਕਬੂ ਊਬ ਆਕਾਸ਼ ਪਿਆਲ।

ਮਹਾਂ ਕ੍ਰੋਧ ਵਿਕਰਾਲ ਕਬੂ ਸਰਵ ਕਿਓ ਦਰਵਾਲ ਕਬੂ ਹੋਏ ਬੈ ਵਡ ਰਾਜਾ ਕਬੂ ਬੇਖਾਰੀ ਨੀਚ ਕਾ ਸਾਜਾ ਕਬੂ ਅਬ ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ ਜਿਉਂ ਪ੍ਰਭ ਰਾਖੇ ਤਿਵੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਵਿਖਿਆਨ ਕਬੂ ਮੋਹਨ ਧਾਰੀ ਲਾਵੇ ਧਿਆਨ ਕਬੂ ਤੱਟ ਤੀਰਥ ਇਸ਼ਨਾਨ ਕਬੂ ਸਿਧ ਸਾਧਕ ਮੁਖਿਆਨ ਕਬੂ ਕੀ ਰਹੱਸ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜਨ ਸਵਾਗੀ ਦਿਖਾਵੇ ਜਿਉਂ ਪ੍ਰਭ ਆਵੇ ਤਿਵੇਂ ਨਚਾਵੇ ਜੋ ਤੁਸ ਭਾਵੇ ਸੋਈ ਹੋਏ ਨਾਨਕ ਦੂਜਾ ਅਨਕ ਹੋਏ ਕਬੂ ਸਾਧ ਸੰਗਤ ਉਪਾਵੇ ਉਸ ਸਥਾਨ ਤੇ ਬੋੜ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮਨ ਤਨ ਨਾਮਰਤੇ ਕਰੰਗ ਸਦਾ ਸੇ ਪਾਰ ਬਮਕੇ ਸੰਗ ਜਿਉਂ ਜਲ ਮੈਂ ਜਲਾ ਖਟਾਨ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਾਧ ਕੁਰਬਾਨ ਸ਼ਲੋਕ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਵ ਗਲੇ ਅਸ਼ਪਦੀ ਜਿਸਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋ ਸਵਾਨ ਜੋ ਜਾਣੇ ਮੈਂ ਜੋਨ ਮੰਦ ਸੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਮ ਮੰਦ ਕਹਾਵੇ ਜਨਮ ਰੇ ਬਹੁ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੇ ਗਵਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕੇ ਸੁਖਭਾਵੇ ਧਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕੇ ਸੰਗ ਨ ਜਾਵੇ ਬਹੁ ਲਸ਼ਕਰ ਮਾਨੁ ਕੁਬਰ ਕਰੇ ਆਸ ਪਲ ਪੀਤਰ ਤਾਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਪਸਮੰਦ ਕਿਸੇ ਨ ਵਧੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਕਾ ਮਿਟੇ

ਨਹੀਂ ਕੋ ਰਾਜੇ ਸੁਮਨ ਮਨੋਹਰ ਬਿਰਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਆਦਿਕਾਂ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ।

ਸੰਤ ਕਾ ਦੁਖੀ ਓ ਬਿਲਾਏ ਜਿਉਂ ਜਲ ਵਿਹੂਨ ਮਛਲੀ ਤ੍ਰਿਪੜਾਏ ਸੰਤ ਕਾ ਦੁਖੀ ਭੂਖਾ ਨੀ ਰਾਜੇ ਜਿਉਂ ਪਾਵ ਕੀ ਧਨੀ ਤ੍ਰਾਪੇ ਸੰਤ ਕਾ ਦੁਖੀ ਛੁੱਟੇ ਕੇਲਾ ਜਿਉਂ ਮੁਹਾੜ ਤਿਲ ਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਥਿਆ ਕਹਿਤ ਕਿਰਤ ਨਿੰਦਕਾ ਧੁਰੀ ਪਿਆ ਨਾਨਕ ਜੋ ਤਿਸ ਭਾਵੇ ਸੋਈ ਥੀਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਾ ਸਹਿਕਾਈ ਹੈ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਪੂਜਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨਾ ਦਿਸਟੇ ਕੋਏ ਜੈਸਾ ਪਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਦਿਸਕੇ ਉਹ ਕਰਨੇ ਹਾਰ ਸਦਾ ਸਦਾ ਦਿਸਕੋ ਨਮਸਕਾਰ ਪੱਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਕਰਾਸ ਸਭ ਕੁਛ ਵਰਤੇ ਦਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸ਼ਲੋਕ ਤਜੋ ਸਿਆਣ ਸੁਰਜਨੋ ਸਿਮਰੋ ਹਰ ਹਰ ਰਾਏ ਕਾ ਸਰ ਮਨ ਰੱਖੋ ਨਾਨੰਦੂ ਭਰਮ ਪੋ ਜਾਏ ਅਸ਼ਪਰੀ ਮਾਨੁ ਕੀ ਟੇਕ ਬ੍ਰਿਤੀ ਸਭ ਜਾਨ ਦੇਵਨ ਕੋ ਏਕੇ ਭਗਵਾਨ ਜਿਸਕੇ ਦੀਏ ਰਹਿ ਅਗਾਏ ਬਹੁ ਨ ਤਿਸ ਨ ਲਾਗੇ ਆਏ ਮਾਰੇ ਰਾਖੇ ਏਕੋ ਆਪ ਮਾਨੁ ਕੇ ਕਿਸਨਾ ਹੀ ਹਾਥ ਤਿਸਕਾ ਹੁਕਮ ਭੂ ਸੁਕੋਏ ਤਿਸਕਾ ਨਾਮ ਰੱਖ ਕੰਠ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਏ ਉਸਤਤ ਮਨ ਮੈਂ ਕਰਨ ਅੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਵੇਲਾ ਕਰ ਲੈ ਜੀਓ ਨੈਨੋ

ਮਦਦ ਕੀ ਉਹ ਸੋਝੀ ਜਾਣੇ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁਝੇ ਤਿਸ ਕੀ ਜਾਣੋ, ਤਿਸ ਨਾ ਬੁਝੇ ਸਾਧ ਸੰਗ ਹਰ ਹਰ ਜਿਸ ਕਹਿ ਸਰਬ ਰੋਗ ਤੇ ਅਰਜਨ ਰਹਿਤ। ਆਨ ਦਿਨ ਕੀਰਤਨ ਕੇਵਲ ਵਖਿਆਨ, ਗ੍ਰਿਸਤ ਮੈਂ ਸੋਈ ਨਿਰਵਾਣ। ਏਕ ਉਮਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀਏ ਚਮਕੀ ਫਾਸਾ ਪਾਰ। ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨ ਲਾਗੇ ਦੂਖ। ਜਿਸ ਕੋ ਹਰ ਪ੍ਰਭ ਮਨ ਚਿੱਤ ਆਵੇ, ਸੋ ਸੰਤ ਸੁਹੇਲਾ ਨਹੀਂ ਡਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕੋ ਕਿਸੇ ਡਰੇ। ਜੈਸਾ ਸਾ ਤੈਸਾ ਦਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਿਤ ਸੋਧਿਤ ਸੋਧਿਤ ਸਿਜਿਆ, ਗੁਰਪ੍ਰਸਾਦ ਤਤ ਸਭ ਬੂਝਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸਤੂਲ। ਨਹਿ ਕਿਸ ਜਨਮੇ ਨਾ ਕਿਸ ਮਰੇ, ਆਪਣ ਚਲਦੇ ਆਪ ਹੀ ਕਰੇ। ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ, ਸਭ ਸ੍ਰਿਸ਼ਟੀ ਆਪੇ ਆਪ ਸਗਲ ਮੈਂ ਆਪ। ਅਨਕ ਜੁਗਤ ਰਜਤਾਪੇ ਉਤਾਪ, ਆਪਣਾ ਸੀ ਨਾ ਹੀ ਕਿਛ ਖੰਡ ਧਾਰਨ ਧਾਰਿਓ। ਬ੍ਰਹਿਮੰਡ ਲੱਖ ਭੇਗ ਪੁਰ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ। ਜਿਨ ਪ੍ਰਵਜਾਤਾ ਸੋ ਸੋਭਾਵੰਦ, ਸਗਲ ਸੰਸਾਰ ਉਦਰੇ ਤਨਮੰਦ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਸਾਰਨ। ਆਪੇ ਮੇਲੇ ਕਿਰਪਾਲ, ਕਾ ਸਭ ਜਾ ਭੈ ਨਿਹਾਲ। ਉਨਕੀ ਸੇਵਾ ਸੋਈ ਲਾਗੇ, ਜਿਸਨੂੰ ਕਿਰਪਾ ਕਰੇ ਵਡਭਾਗੇ। ਨਾਮ ਜਪਤ ਪਾਵੇ ਵਿਸਰਾਮ, ਨਾਨਕ ਤਿਨ ਪੁਰਖੋ ਉਤਮ ਕਰਮਾਨ। ਜੋਗ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਵਸੇ ਹਰ ਸੰਗ। ਸਹਿ ਸੁਭਾਏ ਹੋਵੇ ਸੋ ਹੋਏ, ਕਰਨੇ ਹਾਰ ਪਛਾਣੇ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਏ ਸਮਾਏ, ਸੁਖ ਨਿਧਾਨ ਉਹਨੂੰ ਬਣਾਏ। ਆਪਸ ਕੋ ਆਪ ਦੀਨੋ ਮਾਨ, ਨਾਨ ਪ੍ਰਭ ਜਨ ਏਕੋ ਜਾਨ। ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ, ਹਾਰ ਜਾ ਕੇ ਸਿਮਰਨ ਉਦਰੀਏ। ਨਾਨਕ ਤਿਸ ਬੁਲਿਆਰ, ਅਸ਼ਟਪਦੀ ਝੂਟੀ ਗਾਨਣ। ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਏ। ਤਿਸ ਤੇ ਬਿਰਥਾ ਕੋਈ ਨਾ, ਰੇ ਮਨ ਮੇਰੇ ਸਦਾ ਹਰ ਜਾਪ। ਅਵਨਾਸੀ ਪ੍ਰਭ ਆਪੇ ਆਪ, ਆਪਨ ਕੀਆ ਕਛੁ ਨਾ ਹੋਏ। ਜੇ ਸੋ ਪ੍ਰਾਣੀ ਲੋਚੇ ਕੋਏ, ਤਿਸਮੇ ਨਾਹੀ ਤੇਰੇ ਕਿਛ ਕਾਮ। ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹੇ। ਪ੍ਰਭ ਕੀ ਜੋਰ ਸਰਗੜ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬੇ। ਜਾਂ ਸਭ ਕੇ ਤਿਸਕਾ ਦੀਆ ਦਰਬੇ।

ਮਨੇ ਅਸਤੰਬਣ ਜਿਉ ਪਾਖਾਣ ਨਾਵ ਚੜਦੇ ਰਹੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ ਜਿਉ ਅੰਧਕਾਰ ਦੀਪਕ ਪ੍ਰਕਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂ ਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਦਨਗੀ ਬਾਦਸ਼ੋ ਧੂ ਨਾਨਕ ਕੀ ਹਰ ਲੋਚਾ ਭੂਰ ਮਨ ਮੂਰਖ ਕਾਹੇ ਬਿਰ ਲਾਈ ਹੈ ਪੁਰਬ ਲਿਖੇ ਕਾ ਲਿਖਿਆ ਪਾਈ ਹੈ ਦੁਖ ਸੁਖ ਪ੍ਰਭ ਦੇਵਨ ਹਾਰ ਤਿਆਗ ਤੂੰ ਤਿਸੇ ਚਿਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਜਾਣ ਕੌਣ ਵਸਤਾਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਏ ਨਾਨਕ ਪਤ ਸੇਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਦਨ ਕਰ ਪਾਇਆ ਤਜ ਮਾਨ ਲਿਓ ਮਨ ਮੋਹ ਰਾਮ ਨਾਮ ਹਿਰਦੇ ਮੈਂ ਧੋ ਲਾਦ ਖੇਵ ਸੰਤਾਂ ਸੰਚਾਲ ਤਿਆਗ ਵਿਖਿਆ ਜੰਜਾਲ ਤਨ ਤਨ ਗਏ ਸਭ ਕੋਏ ਮੁਖੂ ਜਲ ਹਰਦਰ ਗਏ ਸੋਏ ਵਪਾਰ ਬਿਰਲਾ ਵਪਾਰੇ ਨਾਨਕ ਦਾ ਕੇ ਸਤਬਲਿਆਰੇ ਚੰਨ ਸਾਧ ਕੇ ਧੋਤ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ।

ਜਿਨ ਸੱਚ ਕਰ ਜਾਤਾ ਨਾਨਕ ਜਨ ਸੱਚ ਪਛਾਤਾ ਪਾਰ ਬ੍ਰਹਮਜਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰੈ ਗੁਣ ਤੇ ਪ੍ਰਭਿੰਨ ਤਿਜੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਪਰੀ ਆਵਨਾ ਸੀ ਬ੍ਰਹਮਨ ਮੇ ਰਾਖ ਮਾਨੁ ਕੀ ਤੂੰ ਪ੍ਰੀਤ ਆਗ ਤਿਸਤੇ ਪਰੇ ਨਾਈ ਕਿਸ਼ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗੀਰ ਸਜਾਨਾ

ਜੋਗ ਜੋ ਕਿਰਪਾਇਆ ਸੋਈ ਹੋਗ। ਹਰਨ ਪਰਨ ਜਾਂ ਕਾ ਨੇਤਰ ਭੋਰ, ਤਿਸ ਕਾ ਮੰਤਰ ਨਾ ਜਾਣੇ ਹੋਰ। ਅਣਦਰੂ ਮੰਗਲ ਸੱਜਾ ਕੇ ਸਭ ਥੋਕ ਸੁਣੀਏ ਕਰਤਾ ਕੇ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਕਿਸਮੈਂ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ। ਨਾਨਕ ਦਿਸ ਪੁਰਖਾ ਕਿਨੇ ਅੰਤ ਨ ਪਾਇਆ, ਜਾ ਕੀ ਲੀਲਾ ਕੀਮਤ ਨਾਏ, ਸਗਲ ਦੇਵ ਹਾਰੇ ਅਵਗਾਹੇ।

ਭਰਮਾਏ ਜਨ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਕਰੇ ਕਰੰਗ ਨਾਨਾ ਬਿਦਕੀ ਨੂੰ ਵਿਸਥਾਰ ਪ੍ਰਭ ਨਸੀ ਏਕੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰਿਓ ਪੂਨ ਸਭ ਠਾਏ ਨਾਨਾ ਵਿਦਕਰ ਬੰਤ ਬਣਾਈ ਆਪਣੀ ਕੀਮਤੇ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਤਾਲ ਨਾਮ ਕੇ ਧਾਰੇ ਸਗਲ ਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੰਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਦ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ।

ਸਤ ਨਿਰਤ ਪੂਜੇ ਜੇ ਕੋਏ ਨਾਮ ਜਪਦਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਸ਼ ਸੁਕਣੇ ਹਾਰ ਉਹਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ।

ਲਹਿ ਹੋਏ ਦਾਦੇ ਤੂੰ ਕੱਟ ਨਾਰ ਜਾ ਕੇ ਸੰਗ ਤਰੇ ਸੰਸਾਰ ਜਨਕਾ ਸੇਵਕ ਸੋਭਟ ਭਾਗੀ ਜਨਕੈ ਸੰਗ ਏਕ ਲਿਵਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਬੈ ਸੱਚ ਨਾਨਕ ਹੋਸੀ ਭੈ ਸੱਚ ਅਸ਼ਪਰੀ ਚਰਨ ਸੱਤ ਸਤ ਪਰਸਨ ਹਾਰ ਪੂਜਾ ਸੱਤ ਸਤ ਸੇਵਧਾਰ ਦਰਸ਼ਨ ਸੱਤ ਸਤ ਪੇਖਣ ਹਾਰ ਨਾਮ ਸੱਤ ਸਤ ਧਿਆਵਣ ਹਾਰ ਆਪ ਸੱਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸਤ ਪ੍ਰਭਕਤਾ ਸੁਰਤ ਸੱਤ ਸਤ ਜਲ ਸੁੰਦਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ।

ਇਨਸਾਨਾਂ ਜਿਸਦੇ ਉਪਜਿਆ ਤੇ ਸਮਾਜ ਸਮਾਨਾ ਬਸਤ ਮਾਇਲੇ ਬਸਤ ਕਢਾਏ ਤਾਂ ਕੋ ਭਿੰਨ ਨਾ ਕਹਿਣਾ ਜਾਏ ਬੂਝੇ ਬੂਝਣ ਹਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਸ ਸਾਸ ਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਕੀ ਗਦਮਿਤ ਕੋਏ ਨ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨੀਕੀ ਕੀ ਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ ਜਿਸਕਾ ਸਾਜਨਾ ਕਾਟਦਾ ਕੋ ਰਾਖ ਦੇ ਕਰ ਹਾਥ ਮਾਨਸ ਜਤਨ ਕਰਤਬ ਭਾਤ ਦਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰਾਖੇ ਅਵਨ ਕੋਹੇ ਸਰਬ ਜੀਆ ਕਾ ਰਾਖਾ ਸੋਹੇ ਕਾਹੇ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਬਲ ਖੁਰਡਾਣੀ

ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਓ ਤਿਸ ਕਹਿ ਸੰਗ ਸਿੱਖ ਉਦਰੇ ਨਾਨਕਾਰ ਗੁਣ ਗਾਓ ਅਸ਼ਪਰੀ ਸਤਿਗੁਰ ਸਿੱਖੀ ਕਰੇ ਬਿਰਧਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਦੇ ਹਾਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਉਡ ਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰਕਸ਼ ਨਾ ਜਨਾਵੇ ਹਰ ਨਾਮ ਹਿਰਦੇ ਸਤਿ ਆਵੇ।

ਜਿਸ ਵਿਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰੂ ਜਿਸ ਰੇ ਹਰ ਨਾਉ ਅਨਕ ਬਾਰ ਗੁਰ ਕੋਮਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆੜ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮੈ ਪਾਰ ਬ੍ਰਹਮ ਏਕੈ ਆਪਣੇ ਭਰਮ ਸਹਿ ਸਿਆਣ ਬਲਿਆ ਨਾ ਜਾਈਐ ਨਾਨਕ ਐਸਾ ਗੁਰ ਵਡ ਭਾਗੀ ਪਾਈਐ ਸਫਲ ਦਰਸ਼ਨ ਪੇਕ ਪਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਕੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨ ਜਿਸ ਪਾਵੇ ਤਿਸ ਲੈ ਮਿਲਾਏ ਜੇ ਬਾਏ ਗੁਸਤਤ ਨੇ ਸਤਪੁਰਖ ਪੂਰਨ ਵਿਵੇਕ ਕਾਉ ਬੋਲ ਨ ਪਹੁੰਚਿਤ ਪ੍ਰਾਣੀ ਗਮ ਗੋਚਰ ਪਰਮ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੇ ਨ ਪਾਈ ਆਨਕ ਭਗਤ ਬੰਧਨ ਨਿਤ ਘਰੇ ਚੰਨ ਕਮਲ ਹਿਰਦੇ ਸਿਮਰੇ ਸਤ ਬਲਿਆਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ

ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰੱਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੈ ਤੇ ਨਾਸੈ ਤਪਤ ਮਾਏ ਠਾਣ ਵਰਤਾਈ ਅੰਧ ਭਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੈ ਸਾਧੂ ਕੇ ਪੂਰਨ ਉਪਦੇਸੈ ਭਉ ਚੂਕਾ ਨਿਰਭਉ ਹੋਏ ਵਸੈ ਸਗਲ ਵਿਆਦ ਮੰਦ ਦੇਖੈ ਨਸੈ ਜਿਸਕਾ ਸਾ ਤਿਨ ਕਿਰਪਾ ਧਾਰੀ ਸਾ ਸੰਗ

ਸਰਬਤ ਏਉ ਧਨ ਸੰਚੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟਣ ਧਾਵੇ ਸੋ ਧਨ ਹਰ ਸੇਵਾ ਤੇ ਪਾਵੇ।

ਦਾਸ ਤਿਤ ਕਰ ਜਾਏ ਵਸੇਵ ਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਮ ਸਾਚਾ ਤਨ ਜਨਮ ਰੇਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰਨ ਪ੍ਰਾਣ ਆਧਾਰ ਆਨਕ ਉਪਾਵ ਨ ਛੁਟਨਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਸ਼ਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੋਤ ਮੀਤ ਕੁਟਾਮ ਵਰ ਬਨਤਾ ਇੰਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਾਰ ਇੰਤੇ ਕਹੋ ਕਵਨ ਛੁਟਕਾਰ ਆਸ ਹਸਤੀ ਰਥ ਸਵਾਰੀ ਝੂਠਾ ਡੰਬ ਝੂਠ ਵਸਾਰੀ ਜੰਦੀ ਏ ਤਿਸ ਬੁਝੇ ਨਾਮ ਬਗਾਨਾ ਨਾਮ ਸਾਰ ਨਾਨਕ ਬਸਤਾਨਾ

ਨਾਨਕ ਵਿਸਥਾਰ ਏਕ ਤੇ ਭੈ ਏਕ ਰਾਤ ਪ੍ਰਾਸ਼ਤ ਗਏ ਮੰਤਨ ਅੰਤਰ ਏਕ ਪ੍ਰਵਰਤ ਗੁਰਪ੍ਰਸਾਦ ਨਾਨਕ ਇੱਕ ਜਾਤਾ ਸ਼ਲੋਕ ਫਿਰਦ ਫਿਰਦ ਪ੍ਰਭ ਆਇਆ ਪਰਿਆ ਤੋਂ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਦੀ।

ਬੜਬਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਿਆਲ, ਸੇਵਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨ ਮਰਨ ਦੁਖ ਪ੍ਰਮ ਗਿਆ, ਇਸ਼ ਪੁੰਨੀ ਸਦਾ ਸਭ ਪੂਰੀ, ਰਵ ਰਿਹਾ ਸਤਸੰਗ।

ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਕਾਲ ਨਾ ਭਾਨੈ ਸੋ ਕਿਉਂ ਵਿਸਰੇ ਜੇ ਕੀਆ ਜਾਣੈ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ।

ਸਕਦੀ ਤਨ ਉਸੇ ਸ਼ਾਰ ਸਭ ਕਲਿਆਣ ਸੂਖ ਨਿਤਨਾਮ ਬੂਡ ਜਾਤ ਪਾਏ ਵਿਸਰਾਮ ਸਗਲ ਦੁਖ ਕਾਹੋ ਵਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰੇ ਅੰਤਰੇ ਸੁਆਓ ਨੇਤਰੋ ਪੇਖ ਦਰਸੁਕੋ ਏ ਮਨ ਵਿਕਸੇ ਸਾਧ ਚੰਨ ਧੋਏ ਭਗਤ ਜਿਨਾ ਕਹਿ ਮੰਤਨ ਰੰਗ ਬਿਰਲਾ ਕਉ ਪਾਵੇ ਸੰਗ ਏਕ ਵਸਦੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਤ ਸਮਾਏ ਪ੍ਰਭ ਛੰਦ ਦੀਨ ਦਿਆਲ ਭਗਤ ਬਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਕਟਾ ਕਰਤ ਪ੍ਰਿਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨੀਤ ਆਮ ਨਿਰਗੁਣ ਹਾਰ ਨੀਚ ਜਾਣ ਨਾਨ ਤੁਮਰੀ ਸ਼ਰਨ ਪੁਰ ਭਗਵਾਨ ਸਰ ਵਿਕੁੰਡ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁੰਗਾਏ ਅਨਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਪੂਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਅਨੀਤ

ਲੋਕ ਸਾਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਫਿਰ ਜਾਪ ਅਸ਼ਪਦੀ ਜਬ ਕਰੇ ਕਿਸ਼ਨਾ ਨਿਸ਼ਚੇਤਾ ਪਾਪ ਉਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਤਬ ਬੈਰ ਵਿਰੋਧ ਕੇ ਸੰਕਮਾਤ ਜਬ ਇਸਕਾ ਵਰਨ ਚੇਨ ਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ ਜਬ ਆਪਨ ਆਪਨ ਊਚ ਆਪਣਾ ਵਨੇਰਾ ਤੈ ਸਰਵ ਕੋ ਤਬ ਹਰ ਸੋ ਕੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਨ ਖੇਲ ਆ ਵਰਤੀਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੰਦ ਕੋ ਕਿਸ ਕੋ ਗਣੇ ਜਬ ਏਕੇ ਹਰ ਗਮ ਪਾਰ ਤਮ ਨਰ ਸੁਰ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸਵਾਏ ਤਬ ਸਿ ਸਤ ਕੋ ਕਦਰਾਏ ਜਬ ਆਪੇ ਹੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੇ।

ਕੇ ਸੋਏ ਜਾਵੇ ਅਵਗਤ ਗੋਚਰ ਪ੍ਰਵੇਕਾ ਤਬ ਚਿਤ੍ਰ ਗੁਪਤ ਕੇਸ਼ ਪੂਛਤੇ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣਾ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਪਰਜਾ।

ਤੈ ਛਲ ਛਿਦਰ ਲਗਤ ਕੋ ਕੀ ਸਜਾ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂਕਮ ਤਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਦੇ ਕਾ ਨਾ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕਵਨ ਮਾਏ ਬਾਪ ਮਿੱਤਰ ਸੁਧ ਭਾਈ।

ਚਿਹਰਾ ਤੇ ਕੌਣ ਠਾਕਰ ਕੌਣ ਕਹੀਏ ਚਿਹਰਾ ਬਿਸਮਨ ਵਿਸਮੈ ਵਿਸਮਾਦ ਬਿਸਮਨ ਵਿਸਮ ਰਹਿ ਵਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਛਲ ਛੇਦ ਭੇਦ ਸਮਾਇਆ ਹੁਆ ਕਿਸੇ ਵਿਆਪਤ ਮਾਇਆ ਆਪ ਸਕੋ ਆਪੇ ਉਦੇ ਤੈ ਉਨਕਾ ਨਾ ਹੀ ਪ੍ਰਭੇ ਜੈ ਕਹਿ ਏਕ ਏਕ ਭਗਵੰਤਾ ਤੈ ਕੌਣ ਚਿੰਤਕ ਸਲਾਗੈ ਚਿੰਤਾ ਜੈ ਆਪਣੇ ਆਪ ਆਪ ਤਿਆਰਾ ਤੈ ਕੌਣ ਕਦੇ ਕੌਣ ਸੁਣੇ ਹਾਰਾ ਮੋਹ ਬਿਆੰਤ ਤੇ ਉੱਚਾ ਨਾਨਕ ਆਪ ਸਕੋ ਆਪੇ ਪਹੁੰਚਾ ਜੈ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਤਾਰ ਪਾਪੁੰਨ ਤੈ ਭਈ ਕਹਾਵਤ ਕਹੁ ਨਰ ਕਹੁ ਸੁਰਗ ਵੰਸ਼ਾਵਤ

ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋਂ ਨਾਨਕ ਏਕੈ ਜੈ ਅਵਗਤ ਭਗਤ ਤੈ ਆਪ ਜੈ ਪਸਰੇ ਬਸਾਰ ਸੰਤ ਪ੍ਰਤਾਪ ਦੋ ਪਾਕ ਆਪੇ ਧਨੀ ਉਨਕੀ ਸੋਭਾ ਉਨਹੂੰ ਬਨੀ ਆਪੇ ਕੌਤਕ ਕਰੇ ਨੰਚੋ ਜਾਪੇ ਰਸ ਭੋਗ ਨਿਰਜੋਗ ਜਿਸ ਪਾਵੇ ਤਿਸ ਆਪਨ ਨ ਲਾਵੇ ਜਿਸ ਪਾਵੇ ਤਿਸ ਖੇਲ ਖਿਲਾਵੇ ਬੇਸਮਾਰ ਬੇਅੰਤ ਬੇਸਮਾਰ ਅਥਾ ਅਗੰਤ ਤੁਲੇ ਜਿਉਂ ਬਲਾਵੋ ਤਿਉਂ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਦ ਕੇ ਠਾਕਰਾ ਆਪੇ ਵਰਤਣਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸਪਦੀ ਆਪ ਕਦੇ ਆਪ ਸੁਣੇ ਹਾਰ ਆਪੇ ਕਾਵਿਸਤਾਰ ਜਾ ਤਿਸ ਪਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ

ਸਮੇਂ ਉੱਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਓ ਵਿਆਹ ਪ੍ਰਿਤ ਪਾਰੇ ਜੀਨ ਬੋ ਭਾਤ ਜੋ ਜੋ ਰਚਿਓ ਸੋ ਤਿਸੇ ਧਿਆਤ ਜਿਸ ਪਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਗਾ ਰੇਕੈ ਨਾਏ ਤਿਸ ਕੀ ਆਸ ਨਿਵਰਤੀ ਜਾਏ।

ਗੁਰ ਕੇ ਪੈਰ। ਇਹ ਲੋਕ ਸੁਖੀ ਏ ਪਰਲੋਕ ਸੁਹੇਲੇ ਨਾਨਕਾਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾਹੇ ਸੁਆਓ ਆੜ ਪੈਰ ਪ੍ਰਪੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ਼ ਹਿਰਦੇ ਵਸਾਓ ਮਨ ਸ਼ੇ ਨਾਨਕ ਫਲ ਪਾਵੋ। ਹਾਲਤ ਬਲਤ ਦੋਏ ਲਿਓ ਸੁਭਾਅ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮੰਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁੰਚਾਏ। ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਵੇ ਖੇਪਤ ਮਾਰੀ ਏਕਾ ਟੇਕ ਰਖੋ ਮਨ ਮਾਏ ਨਾਨਕ ਬਹੁ ਨਾ ਆਵੇ ਜਾਏ ਤਿਸਤੇ ਦੂਰ ਕਾ ਕੋ ਜਾਏ ਉਭਰੇ ਰਾਖਣ ਹਾਰ ਧਿਆਏ। ਨਿਰਭਉ ਜਪੇ ਸਗਲ ਭਉ ਮਿਟ

ਸਦਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਭੇਖ ਉਦਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਬਲ ਦਰਸ਼ਨ ਸੁੰਦਰਾ ਰੂਪ।

ਅਮਰਾ ਪਦ ਪਾਇਆ ਸਾਧ ਸੰਗ ਨਾਨਕ ਕਰ ਧਿਆਇਆ ਸ਼ਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼।

ਲਾਗਾ ਮੀਟਾ ਸਲ ਸਮਿਗਰੀ ਏਕ ਘਟ ਮਾਹੇ ਅਨਕ ਰੰਗ ਨਾਨਾ ਦਿਸ਼ਟਾਏ ਨੌਨ ਦੇ ਮਨੁਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨੰਤ ਨਾਦ ਕਹਿ ਨ ਜਾਏ ਅਚਰਜ ਵਿਸਮਾ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਤ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਏ ਆਕਾਸ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਵਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੇਸੰਤਰ ਮਾਏ ਚਾਰ ਕੁੰਡ ਹੈ ਦਿਸੇ ਸਮਾਏ ਤਿਸਤੇ ਭਿੰਨ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ।

ਬੋਲ ਸਰਬ ਜੋਤ ਮੈਂ ਜਾਗੀ ਜੋ ਧਾਰਿਓ ਸਵਾਮੀ ਓਤ ਬੋਤ। ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਵਸਾ ਸੰਤ ਜਨਾ ਕਾ ਪੇਖਣ ਸਭ ਬ੍ਰਹਮ। ਸੰਤ ਜਨਾ ਕਹਿ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸ਼ੁਭ ਬਚਨ ਸਰਬ ਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਗੀ ਹੈ ਰਾਇ ਸਤ ਬਚਨ ਸਾਧੂ ਸਭ ਕਹਿ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਵਣ ਹਾਰ ਪ੍ਰਜਾਨੇ। ਅੰਤਰ ਵਸੇ ਬਾਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ। ਆਪ ਸਤਿਕਿਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਦ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕੰਕਾਰ ਅਣਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ।

ਇਸਤੇ ਹੋਏ ਸੁਨਾਹੀ ਬੁਰਾ ਰੇ ਕਹੋ ਹੋ ਕਿਨੇ ਕਿਸ਼ ਕਰਾ ਆਪ ਭਲਾ ਕਰਤੂ ਦਾ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਹ ਜੋਤ ਬੋਧ ਆਪ ਸੰਗਰਾਜ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ।

ਜੀਵਨ ਮੁਕਤਿ ਸਿਰਦੇ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗ ਤਰਾਇਆ, ਜਨ ਆਵਨ ਗਾਏ ਸੁਭਾਉ, ਜਨ ਕੇ ਸੰਗ ਚਿਤ ਆਵੇ ਨਾਉ, ਆ ਮੁਕਤ ਮੁਕਤ ਕਰੇ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸ਼ਲੋਕ ਪੂਰਾ, ਪ੍ਰਭ ਅਰਾਧਿਆ ਪੂਰਾ, ਜਾਕਾ ਨਾਉ।

ਨਹੀਂ ਸਿਮਰਤ ਸ਼ਾਸਤਰ ਵੇਦ ਵਿਖਾਣੀ। ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ। ਕੋਟ ਪਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਦੇ ਜਮਤੇ ਛੁੱਟੇ ਜਾ ਕੇ ਮਸਤਕ ਕਰਮ ਪਰ ਪਾਏ ਸਾਰ ਸਰਨ ਨਾਨਕ ਤੇ ਆਏ।

ਵਾਹਿਗੁਰੂ।

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਏ ਰਾਹਾਂ ਲੈ ਵਿਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਿਹਾ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸੀ ਸੋ ਇੱਕ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਜਣ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ

ਨਾਨਕ ਵਿਕਸੈ ਵੇ ਪਰਵਾਹ ਸਾਚਾ ਸਾਹਿਬ ਸਚ ਨਾਏ ਭਾਖਿਆ ਭਾਉ ਅਪਾਰੇ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਦ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਵ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖਿਆ ਭਾਉ ਦੁਖ ਪਰ ਹਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ

ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜਿਤ ਭਾਵਾਂ ਵਿਣ ਪਾਣੀ ਕੇ ਨਾਏ ਕਰੇ ਜੇ ਤੇ ਸ੍ਰਿਠ ਉਪਾਏ ਵੇਖਾ ਵਿਣ ਕਰਮਾ ਕੇ ਮਿਲਾ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇਖ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਈ ਕੈ ਜਸ ਕਿਰ ਜਗ ਲੈ ਜੇ ਤਿਸ ਨਦਰ ਨਾ ਆਵੇ ਤਾਂ ਵਤ ਨਾ ਪੁੱਛੈ ਕਿ

ਉਠ ਜਾਏ।

ਸੱਚਾ ਦਰਬਾਰ ਤਿੱਥੇ ਸੁਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਚ ਬਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿੰਜੇ ਰੂਪ ਰੰਗ ਅਰੇ ਭੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤਨ ਪਉ ਪ੍ਰਕਾਸ਼ ਸੰਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਨ ਗਣਿਜੈ ਤ੍ਰੈ ਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤਮ ਅਕਾਲੇ ਨਮਸਤਮ ਕਿਰਪਾਲੇ ਨਮਸਤ ਰੂਪੇ ਨਮਸਤ ਨੂਪੇ ਨਮਸਤ ਭਿਖੇ ਨਮਸਤ ਲੇਖੇ ਨਮਸਤ ਕਾਇ ਨਮਸਤ ਜਾਏ ਨਮਸਤ ਗੰਜੇ ਨਮਸਤ ਪੰਜੇ ਨਮਸਤ ਨਾਮੇ ਨਮਸਤ ਠਾਮੇ ਨਮਸਤ ਕਰਮ ਨਮਸਤ ਧਰਮ ਨਮਸਤ ਨਾਮ ਨਮਸਤ ਦਾਮ ਨਮਸਤ ਜੀਤੇ ਨਮਸਤ ਪੀਤੇ ਨਮਸਤ ਬਾਹੇ ਨਮਸਤ ਡਾਹੇ ਨਮਸਤ ਨੀਲੇ ਨਮਸਤ ਨਾਦੇ ਨਮਸਤ ਛੇਦੇ ਨਮਸਤ ਗਾਦੇ ਨਮਸਤ ਗੰਜੇ ਨਮਸਤ ਪੰਜੇ ਨਮਸਤ ਉਧਾਰੇ ਨਮਸਤ ਪਾਰੇ ਨਮਸਤ ਸੁਏਕੇ ਨਮਸਤ ਅਨੇਕੇ ਨਮਸਤ ਭੂਤੇ ਨਮਸਤ ਜੂਪੇ ਨਮਸਤ ਨਿਰਕਰਮੇ ਨਮਸਤ ਨਿਰਭਰਮੇ ਨਮਸਤ ਨਿਰਦੇਸੇ ਨਮਸਤ ਨਿਰਬੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਧਾਤੇ ਨਮਸਤ ਨਿਰਗਾਤੇ ਨਮਸਤ ਨਿਰਦੂਤੇ ਨਮਸਤ ਭੂਤੇ ਨਮਸਤ ਲੋਕੇ ਨਮਸਤ ਸ਼ੋਕੇ ਨਮਸਤ ਨਿਰਤਾਪੇ ਨਮਸਤ ਥਾਪੇ ਨਮਸਤ ਤ੍ਰਮਾਨੇ ਨਮਸਤ ਨਿਧਾਨੇ ਨਮਸਤ ਗਾਹੇ ਨਮਸਤ ਬਾਏ ਨਮਸਤ ਤ੍ਰਿਵਰਗੇ ਨਮਸਤ ਸਰਗੇ ਨਮਸਤ ਪ੍ਰਭੋਗੇ ਨਮਸਤ ਸਜੋਗੇ ਨਮਸਤ ਅਰੰਗੇ ਨਮਸਤ ਭੰਗੇ ਨਮਸਤ ਗੰਮੇ ਨਮਸਤ ਸਤਰੰਮੇ ਨਮਸਤ ਜਲਾਸਰੇ ਨਮਸਤ ਨਿਰਾਸਰੇ ਨਮਸਤ ਜਾਤੇ ਨਮਸਤ ਪਾਤੇ ਨਮਸਤ ਮਜਵੇ ਨਮਸਤ ਸਤ ਅਜਵੇ ਦੇਸ ਦੇਸੇ ਨਮਸਤ ਭੇਸੇ ਨਮਸਤ ਨਿਰਧਾਮੇ ਨਮਸਤ ਨਿਰਭਾਮੇ ਨਮੋ ਨਮਸਤ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਸਤ ਦੇਵੇ ਨਮਸਤ ਭੇਵੇ ਨਮਸਤ ਅਜਨਮੇ ਨਮਸਤ ਸੋ ਬਨਵੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਸਦਿਆਲੇ ਨਮਸਤ ਵਰਨੇ ਨਮਸਤ ਮਰਨੇ ਨਮਸਤ ਜਰਾਰ ਨਮਸਤ ਕਰਤਾਰ ਨਮੋ ਸਰਵ ਤੰਦੇ ਨਮੋ ਸਦਬੰਦੇ ਨਮਸਤ ਨਿਸਾਕੇ ਨਮਸਤ ਨਿਰਵਾਕੇ ਨਮਸਤ ਰਹੀਮੇ ਨਮਸਤ ਕਰੀਮੇ ਨਮਸਤ ਅਨੰਤੇ ਨਮਸਤ ਮਹੰਤੇ ਨਮਸਤ ਸਦਰਾਗੇ ਨਮਸਤ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ

ਅਨਾਦ ਮੂਰਥਾ ਪਿਓ ਸਭੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਵ ਸਰਚਿਓ ਸੁੰਭ ਗਣ ਭਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਭੂਤ ਲੱਖ ਭੇਸ ਅੰਗ ਰਾਗ ਨਾ ਰੰਗ ਜਾ ਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ ਭੰਜਨ ਮੁਕਦਾਇ ਕਾਮ ਆਪ ਰੂਪ ਅਮੀਕ ਨੁਸਤ ਦੇਖ ਪੁਰਖ ਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਸੂਤ ਅੰਗਹੀਨ ਭੰਗਨ ਆਤਮੇਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋਪ੍ਰਿਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਖ ਸਰਵ ਸ਼ਾਸਤ੍ਰ ਨ ਜਾਣੀ ਜੇ ਰੂਪ ਰੰਗ ਅਰੇਖ ਪਰਮ ਵੇਦ ਪ੍ਰਾਣ ਜਾ ਕੇ ਨੇਤ ਭਗਤ ਨਿਤ

ਅਨਾਸ ਅਨਭਉ ਪ੍ਰਕਾਸ਼ ਨਿਸਦਿਨ ਅਨਾਸ ਜਾਨ ਬਾਹੋ ਸ਼ਾਨ ਸ਼ਾਹੋ ਰਾਜਾਨ ਰਾਜ ਪਨਾਨ ਪਾਨ ਦੇਵਾਨ ਦੇਵ ਮਾਂ ਮਹਾਨ ਇੰਦਰਾਨ ਇੰਦਰ ਬਲਾਨ ਬਾਲ ਰੰਕਾਨ ਰੰਕ ਕਲਾਨ ਕਾਲ ਅਨਬੂਧ ਅੰਗ ਅਭਾ ਭੰਗ ਗਤਮਿਤ ਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ।

ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤੁਹੈ ਪ੍ਰਸਾਦ ਸੋਈ ਐ ਸਰਾਵ ਸੁਧ ਸਮੂਹ ਸਿਧਾਨਕ ਦੇ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸਦਾ ਸੰਤ ਸਮੂਹ ਅਨੇਕ ਮਤੀ ਕੈ ਸਾਰੇ ਹੀ ਦੇਸ਼ ਕੋ ਦੇਖ ਰਿਓ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੁੰਦੇ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰ

ਕੇ ਕੌਣ ਕੁਝਾਤ ਨਿਮਾਰੇ, ਭਾਰੀ ਭਜਾਣ ਕੇ ਭੂ ਭਲੀ ਬਿਦ ਨਾ ਆਵਤ ਸੀਸ ਨ ਜਾਤ ਵਿਚਾਰੇ, ਏਤੇ ਪੈ ਤੋ ਕਾਂ ਪੈ ਭੂਪਤ ਅੰਤ ਕੋ ਨਾ ਗਈ ਪਾਏ ਪਦਾਰੇ। ਜੀਤ ਫਿਰੇ ਸਭ ਦੇਸ਼ ਦਿਸਾਨ ਕੋ ਬਾਜ ਟੋਲ ਮਿਰਦੰਗ ਨਗਾਰੇ, ਗੂੰਜ ਤੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨੀ ਜਾਤ ਵਿਚਾਰੇ। ਸ੍ਰੀ ਪਦ ਸੇ ਭਗਵਾਨ ਭਜੇ ਬਨੇ ਅੰਤ ਕੋ ਅੰਤ ਕੇ ਦਾਮ ਸੁਧਾਰੇ, ਤੀਰਥ ਨਾਮ ਦੇ ਆਦਮ ਦਾਨ ਸੁਸੰਜਮ ਨੇ ਮਨ ਏਕ ਬਸਿਖੈ ਵੇਦ ਪਰਾਨ ਕਦੇਵ ਕਰਾਨ ਜਮੀਨ ਜਵਾਨ ਸੁਬਾਨ ਕੇ ਬੇਖੈ ਪਾਉਨ ਹਾਰ ਜਤੀ ਜਤ ਧਾਰ ਸਭ ਸਵਿਚਾਰ ਹਜ਼ਾਰ ਕੇ ਦੇਖੇ। ਸ੍ਰੀ ਭਗਵਾਨ ਭਜੇ ਬਿਨ ਭੂਪਤੇ ਕਰਤੀ ਬਿਨੇ ਏਕ ਨਾ ਲੇਖੇ, ਸੁਧ ਸੁਭਾ ਦੁਰੰਤ ਦੁਬਾ ਸੁਸਾ ਸੁਨਾ ਦੁਰਜਾਨ ਦਲੇਂਗੇ। ਭਾਰੀ ਗੁਮਾਨ ਪਰੇ ਮਨ ਮੇ ਕਰ ਪਰਬਤ ਪੰਖ ਹਲੇ ਨ ਹਲੇਂਗੇ, ਤੋਰ ਅਰੀਨ ਮਰੋਰ ਮਵਾਸਨ ਮਾਤੇ ਮਦੰਗਨ ਮਾਨ ਮਲੇਂਗੇ। ਸ੍ਰੀ ਪਦ ਸ੍ਰੀ ਭਗਵਾਨ ਕਿਰਪਾਵਨ ਤਿਆਗ ਜਹਾਨ ਨਿਧਾਨ ਚਲੇਂਗੇ।

ਸਦਾ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇ ਏਕ ਸੋ ਏਕ ਦਵਈਆ ਦਾਨਵ ਦੇ ਪਨਿੰਦਨ ਸੱਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ ਪੁਨ ਪਰ ਤਾਪਨ ਬਾੜ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੇ ਵਾਜ ਬੇਨਤੀ ਚੌਪੇ ਅਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਮਾ ਰਹਿ ਹਮਾਰਾ ਆਪਣਾ ਜਾਨ ਕਰੋ ਬਦਪਾਰਾ ਹਮਰੇ ਦੁਸਵੇ ਤੁੰਗਾ ਵੋ ਆਭਾ ਦੇ ਮੋਏ ਬਚਾਓ ਸੁਗੀ ਵਸੇ ਮੋਰੋ ਪਰਵਾਰਾ ਸੇਵ ਸਿੱਖ ਸਵੇ ਕਰਤਾਰਾ ਮੋਹਰ ਚੈਲੇਂਜ ਕਰਦੇ ਕਰੀਏ ਸਭ ਬੈਰਨ ਕੋ ਆ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭੈਣ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੁ ਸੋ ਤੁਮ ਤੇ ਪਾਉ ਸੇਵ ਸਿੱਖ ਮਾਰੇ ਤਾਰੀ ਹੈ ਚੁਣ ਚੁਣ ਸਦਰ ਮਾਰੇ ਮਾਰੀਐ ਆਪ ਹਰਦੇ ਮੁਝੇ ਵਰੀਏ ਮਨ ਕਾਲ ਕਾ ਦਰਾਸ ਮਰੀਏ ਉਹ ਜੋ ਸਦਾ ਮਾਰੇ ਪੱਚਾ ਸ੍ਰੀ ਤੁਜੋ ਕਰੇ ਉਹ ਰੱਛਾ ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਣ ਕੇ ਅੰਤਾ ਤੁਮ ਉਹ ਪੁਰੀ ਚਿਤਰ ਦਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਨ ਕਾਲ ਕਾ ਕੀ ਤਮਾਸਾ ਜਮਨ ਕਾਲ ਜੋ ਕੀ ਸਭ ਕੀ ਓ ਵੇਦ ਰਾਜ ਬ੍ਰਹਮਾ ਜੋਤੀ ਓ ਜਮਨ ਕਾਲ ਸਭ ਲੋਕ ਸੁਭਾਰਾ ਨਮਸਕਾਰ ਹੈ ਤਾਏ ਮਹਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਬਜਾਇਓ ਆਦਿ ਤੇ ਕਹਿ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਜੀ ਕੋ ਮਾਰੀ ਸਕਲ ਪ੍ਰਜਾ ਜਨੀ ਆਪ ਸੁਵਾਰੀ ਸਿਕੁਨ ਕੋ ਸਭ ਗੁਣ ਸੁਧੀਓ ਸਤਰਨ ਕੋ ਪਲ ਮੋਹਦ ਕੀ ਓ ਘੜ ਘੜ ਕੇ ਅੰਤਰ ਕੀ ਜਾਂਦ ਭਲੇ ਬਰੇ ਕੀ ਪੀਰ ਬਚਾਂਤ ਚੀਟੀ ਦੇ ਕੁੰਚਲ ਅਸਦੁੱਲਾ ਸਬਰ ਕਿਰਪਾ ਦਿਸ਼ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘੜ ਘੜ ਕੇ ਪਟ ਪਟ ਕੀ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਤਰਤਵ ਦੇ ਅਪਾਰਾ ਜਬ ਕਰ ਕਰ ਤੋ ਕਬੂ ਤੁਮ ਮੈਂ ਮਿਲ ਦੇ ਤਰ ਸਬੂ ਜੇ ਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਮੁਝ ਚਾਰੇ ਤੁਮ ਸਭੀ ਤੇ ਰਹਿਤ ਨਿਰਾਲਮ ਜਾਣਦ ਭੇਦ ਭੇਦ ਅਰਾਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ ਸਮ ਤਾ ਕਾ ਮੂੜ ਚਾਰਦ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰਪਾਨ ਮੰਤ ਮਾਂ ਮੂੜ ਕਛ ਭੇਦ ਨ ਜਾਂਤ ਮਾਂ ਦੇਵ ਕੋ ਕਹਿਤ ਸਾ ਸ਼ਿਵ ਨੰਕਾਰ ਕਾ ਚਿੰਤ ਨ ਪਿਵ

ਉਤ ਵਿੱਚ ਖਾਨ ਬਹੁਤ ਰਾਜਦੀਨੀ ਕਹੁ ਭੂਲ ਰਾਜਾ ਵੈ ਬੈਠਾ ਕਹੁ ਸਿੰਨ ਪਿਓ ਸੰਕਰ ਕੈਟਾ ਸਗਰੀ ਸਿਰ ਦਿਖਾਏ ਚੰਬਵ ਆਜ ਜੁਗਾ ਸਰੂ ਸਵੰਬ ਵਾਵ ਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੁਸ਼ਟ ਜਿਦੇ ਉਠੋ ਤਤ ਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਤੁਤ ਸਣਨੀ ਪਰੇ ਤਿਨਕੇ ਦੁਸ਼ ਦੁਖ ਤੁ ਹੈ ਮਰੇ ਪੁਰਖ ਜੋਨ ਬਪਰੇ ਤਿਹਾਰੇ ਤਿਨਕੇ ਤੁਮ ਸੰਗਤ ਸਭ

ਉਸ ਦੋ ਉਤੇ ਲੇ ਉਚਾਏ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਨ ਸਵਰਾਤਾ ਕੇਲਵੇ ਸਕਲ ਦੇਹ ਕੁਵਰਤਾ ਤੁਝ ਦੋ ਕਿਨ ਕੋਸ਼ਾ ਕਰਤਾ ਸ੍ਰੀਏ ਤੁਜਾ ਭੈ ਤੇ ਅੱਲਾ ਪੂਨ ਕਰਾ ਗ੍ਰੰਥ ਕਾਲਾ ਮਨ ਵੰਸ਼ਿਤ ਬਲ ਪਾਵੇ ਸੋਈ ਦੂਖ ਨੰਤ ਸੇ ਵਿਆਪਤ ਕੋਈ ਏੜਲ ਸੁਨੇ ਹੁੰਗ ਜੋ ਜਾ ਸਰਸ ਨਾ ਪਾਵੇ ਸੁਨੇ ਮੂਰਚਿਤ ਲਾਏ ਚਤਰਤਾ ਆਵੇ ਦੁਖ ਦਰਦ ਪਉ ਨਿਕਟ ਨਾ ਤਿੰਨ ਨਰ ਕੇ ਰਹੇ ਹੁਣ ਜੋ ਜਾ ਕੀ ਇੱਕ ਵਾਰ ਚੌਪੀ ਗੋਕੇ ਚੌਪੀ ਸਮਨ ਸਦਰਾ ਸਹਿਜ ਪਣਿਤ ਜੈ ਅਰ ਸਹਿਜ ਪੰਥੀਨ ਕਹੀ ਜੈ ਭਾਦਰੋ ਸੁਧੀ ਅਸ਼ਟਮੀ ਰਵਿਵਾਰਾ ਤੀਰਥ ਤਦ ਰਵਗਨ ਸੁਧਾਰਾ ਸੋਈਏ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤੇਰੇ ਨੀ ਆਨਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੈਂ ਪਾਇਆ, ਸਹਿਜ ਸਥਿਤੀ ਮਨ ਵਜੀਆਂ ਵਧਾਈਆਂ, ਰਾਗ ਤਿੰਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ।

ਸਾਹਿਬ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਤਿ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰੇ ਸਾਚਾ ਨਾਮ ਮੇਰਾ ਹੈ ਆਧਾਰੋ ਸੱਚ ਨਾਮ ਹੈ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨਾਵੇ ਸਹਿਜਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਣ ਜੀ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਹੈ ਆਧਾਰੋ ਵਜੇ ਪੰਜ ਸ਼ਬਦਿਤ ਕਰ ਸੁਭਾਗੇ ਕਰ ਸਵਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਦੁਰਗਰਮ ਪਾਇਆ ਤੇ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਦੈਸ ਗੋਆ ਤੇ ਧਾਰੇ ਆਨੰਦ ਵਾਜੇ ਸਾਚੀ ਲਿਵੇ ਬਿੰਦੇ ਨਿਮਾਣੀ ਦੇ ਨਿਮਾਣੀ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਤੁਦਵਾਜ ਸਿਮਰਤ ਕੋਏ ਨਾ ਹੀ ਕਿਰਪਾ ਕਰਮਨ ਵਾਰੀਆ ਇਸ ਨਾਉ ਥਾਉ ਨਾ ਹੀ ਸ਼ਬਦ ਲਾਗ ਸਵਾਰਿਆ ਕਹੇ ਨਾਨਕ ਲਿਵੇ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆ ਅਨੰਜਨ ਸਾਰਿਆ ਅੰਦਰੋਂ ਜਿਨ ਕਾ ਮੋਤ ਟਾ ਦਿਨ ਕਾ ਸਭ ਸੱਚੇ ਸਵਾਰਿਆ ਕਹੇ

ਸਾਸ ਵਾਰੈ ਗੁਰ ਪ੍ਰਸਾਦੀ ਮਨ ਪਿਆ ਨਿਮਲ ਜਿੰਨਾ ਭਾਣਾ ਭਾਵੇ ਗਏ ਨਾਨਕ ਜਿਸ ਦੇ ਪਿਆਰੇ ਸੋਹੇ ਜਨ ਪਾਵੇ ਆਵੋ ਸੰਤ ਪਿਆਰੇ ਉਹ ਕਤ ਕੀ ਕਰਾ ਕਹਾਣੀ ਕਰਹਾ ਕਹਾਣੀ ਕਤ ਗੇਰੇ ਕਿਦ ਦੁਆਰੇ ਪਾਈਐ ਤਨ ਮਨ ਤਨ ਸਤਸੋ ਗੁਰ ਕੋ ਹੁਕਮ ਮੰਨੀਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹਿ ਨਾਨਕ ਸੁਣ ਸੰਦੋ ਕਥਿਓ ਕਤ ਕਹਾਣੀ ਏ ਮਨ ਚੰਚਲਾ ਜਦਰਾਈ ਕਿਨੇ ਨਾ ਪਾਇਆ ਜਦਰਾਈ ਨਾ ਪਾਇਆ ਕਿਨੇ ਤੇ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨੇ ਭਨ ਭੁਲਾਇਆ ਮਾਇਆ ਤਾਂ ਮੋਣੀ ਦਿਨੇ ਕੀਤੀ ਜੈ ਡੋਲੀ ਪਾਈਆ ਕੁਰਬਾਨ ਕੀਤਾ ਦਿਸੇ ਵਿੱਟੋਂ ਜਨਮੋਂ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਸ ਮਾਲੇ ਕੁਟੰਬ ਤੂੰ ਜੈ ਦੇਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਜਿਤ ਲਾਈਐ ਐਸਾ ਕੰਮ ਮੂਲ ਨਾ ਕੀਚੇ ਜਤਨ ਪੁੱਛੋ ਤਾਈਐ ਸਤਿਗੁਰੂ ਕਾ ਹੁੰਦੇ ਸੁਣ ਤੂੰ ਅਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੇ ਸਦਾ ਸੱਸ ਮਾਲੇ ਆਗਮ ਗੁਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਦ ਸਭ ਖੇਲ ਤੇਰਾ ਕਿਆ ਕੋ ਆਪ ਖਾਣੇ ਅੱਖ ਹੈ ਤਾਂ ਵੇਖੈ ਹੈ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਆਗਮ ਹੈ।

ਜਨ ਸਤਿ ਦੁਪਾਇਕ ਵੇਖ ਪਰਚਣ ਆਇਆ ਲਵ ਲੋਭ ਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਲੀ ਚਾਲ ਨਿਰਲੀ ਭਗਤਾਂ ਗੇਰੀ ਵਿਖਮ ਮਾਰ ਚੱਲਣਾ ਲਵ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਓ ਤੇ ਕੀ ਵਾਲੋ ਨੇ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰਬਾ ਸਨਾ ਸਮਾਣੀ ਕਹੇ ਨਾਨਕ ਚੱਲਾ ਚਾਲ ਭਗਤਾਂ ਚੁਗੋ ਚੁਗਣ ਵਾਲੀ ਜਿਉ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ ਜੇ ਤੂੰ ਚਲਾਏ ਤਿਵੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰਾ ਸਦਾ ਧਿਆਵੇ ਇਸ ਨੂੰ ਕਦਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵੇ ਇਹੋ ਸੋਹਿਲਾ ਸ਼ਬਦ ਸੁਭਾਵਾ ਸ਼ਬਦ ਉਹ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਏ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਫਿਰ ਇੱਕ ਹਨੇਰੇ ਕਰੇ ਗੱਲਾਂ ਗੱਲੀ ਕਿਰਨ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੁਭਿਤ ਸੰਘ ਸਵਾਈਆ ਕਹਿੰਦੇ ਪੇ ਸੁਣਦੇ ਪੇ ਸੇ ਪੇ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪੇ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਬੁਝੇ ਬਿਨ ਸਹਿਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕੁਮਾਏ ਸਹਸੇ ਜੀ ਅਮਲੀ ਨੈ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਸੋ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦ ਦੀ ਸਹਿਜ ਉਪਜੇ ਸਹਿਸਾ ਇਹ ਬਜਾਏ ਜੀਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਉ ਤਾਂ ਮੈਲੇ ਤਿੰਨ ਜਨਮ ਜੂਏ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਨ ਮਨੋ ਵਸਾਰਿਆ ਵੇਦਾਵੇ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉ ਬਿਤਾਲਿਆ ਕਹੇ ਨਾਨਕ ਜਿਨ ਸਤ ਜਾ ਕੂੜੇ ਲਾਗੇ ਤਿੰਨ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰੂ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੇ ਨਾਏ ਮਨਸਾ ਸਤਸਮਾਣੀ ਜਨ ਮਰਤਨ ਜਿਨ ਖੱਟਿਆ ਭਲੇ ਸੇਵਣ ਜਾ ਰਹੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਣ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੇ ਸੰਭਾਲੇ ਆਪ ਛੱਡ ਸਦਾਰੇ ਪੜਨੇ ਗੁਰੂ ਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ

ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਰ ਅਨਿਤ ਕਰੇ ਰਸਨਾ ਕਹਿਆ ਕਿਸੇ ਨੂੰ ਜਾਣੀ ਚੱਜਣ ਕਰ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਲ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਜਿਹੜਾ ਉਹ ਸ਼ਬਦ ਰਤਨ ਜਿਤ ਮਨ ਲਗਾਇਓ ਅਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਓ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਜੜਾ ਉਹ ਸਿਵ ਸਕਦ ਆਪ ਉਪਾਏ ਕਹੇ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਵੇਖੇ ਗੁਰਮੁਖ ਸਿਵ ਜਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸੇ ਉਹਨੇ ਬੁਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸਿਮਰਤ ਸ਼ਾਸਤਰ ਪੁਨ ਪਾ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਬਾਜੋ ਤੱਤੇ ਸਾਰ ਨ ਜਾਣੀ ਤਹੀ ਗੁਣੀ ਸੰਸਾਰ ਪਨੂ ਸੁੱਤਾ ਸੁੱਤਿਆਂ ਰਹਿਣ ਵਿਆਣੀ ਗੁਰ ਕਿਰਪਾ ਦੇ ਸੇਜਨ ਜਾ ਕੇ ਜਿੰਨਾ ਆਰਮ ਮਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋਦਤ ਪਾਏ ਜਿਸਨੂੰ ਮਨ ਦੇ ਨਾਲ ਲਿਵ ਲਾ ਕੇ ਜਾਗਤ ਰਹਿਣ ਵਿਆਣੀ ਮਾਤਾ ਕੇ ਉਧਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨ ਵਸਾਰੀਏ ਮਨੋ ਕਿਉਂ ਵਸਾਰੀਏ ਵਰਦਾਤਾ ਜੇ ਅਗਨ ਮੈਂ ਹਾਰ ਪਹੁੰਚਾਵੇ ਉਸਨੂੰ ਕਿਉਂ ਪੂਨ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰੂ ਸਦਾ ਸੰਭਾਲੀਏ ਕਹੇ ਨਾਨਕੇ ਵਰਦਾਤਾ

ਕੇ ਹਰ ਵਿਸੇ ਮਨਿਆਏ। ਹਰ ਆਪ ਮੂਲਕ ਹੈ ਭਗਤ ਨਾਕੇ ਨਾਨਕਾ, ਜਿਨ ਪੱਲੇ ਪਾਇਆ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਨਿਤ ਜਪਿਓ ਜੀਓ ਲਾ ਖੱਟਿਓ ਦਿਹਾੜੀ।

ਪਾਏ ਪੱਲੇ ਪੀਏ ਅਰਸ ਬਹੁੜ ਨਾ ਤਿਸਨਾ ਲਾਗੇ ਆਏ ਅਰਸ ਕਰਮੀ ਪਾਈਏ ਸਤਿਗੁਰੂ ਮਿਲੇ ਜਿਸ ਆਏ ਕਹਿ ਨਾਨਕ ਹੋਰ ਅਨਰਸ ਵਿਸਰੇ ਜਾਂ ਹਰ ਸੇ ਮਨਾਏ ਸ੍ਰੀ ਰਾਮ ਮੇਰੇ ਯਾਰ ਤੁਮੇ ਜੋਤ ਰੱਖੀ ਤਦ ਜਗਮੈ ਆਇਆ ਜੋਤ ਰੱਖੀ ਤੁਦ ਵੀ ਤਦ ਜਗਮੈ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਨ ਚਲਤ ਹੋਆ ਚਲਤ ਨਦਰੀ ਆਇਆ ਕਹੇ ਰਾਨ ਸ੍ਰਿਸ਼ਟਕਾ ਮੂਲ ਰਚਿਆ ਜੋਤ ਰਾਖੀ ਤਾਦੁ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਗੇ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਗੇ ਸੋ ਦੁਖ ਨਾ ਵਿਆਪੇ ਗੁਰ ਚੜਨ ਲਾਗੇ ਦਿਨ ਸੁਭਾ ਗਏ ਆਪਣਾ ਪਿਰ ਜਾਪੇ ਆਨਹਦ ਬਾਣੀ ਗੁਰਸ਼ਬਦ ਜਾਣੀ ਅਰ ਨਾਮ।

ਕੇ ਕਰਮ ਕਮਾਇਆ। ਤੂੰ ਸ੍ਰੀ ਰਾਜਾ, ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰਮਨ ਨਾਮ ਸਾਇਆ। ਗੁਰੂ ਪ੍ਰਸਾਦੀ ਹਰਮਨ ਵਸਿਆ ਪੂਰੂ ਲਿਖਿਆ ਪਾਇਆ। ਕਹੇ ਨਾਨਕੇ ਸ੍ਰੀ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਜਿਤ ਲਾਇਆ। ਇਹ ਨੇਤਰੋ ਮੇਰੇ ਹਰ ਤੁਮੇ ਜੋ ਧਰੀ। ਹਰ ਬਿਨ ਉਹਨਾਂ ਦੇਖੋ ਕੋਈ, ਹਰ ਬਿਨ ਉਹਨਾਂ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵੇ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਰੂਪ ਨਦਰੀਆ। ਗੁਰੂ ਪ੍ਰਸਾਦੀ ਬੁਝਿਆ ਜਾਂ ਵਿਕਾਰ ਕਹਿ, ਹਰ ਬਿਨ ਉਹਨਾਂ ਕੋਈ ਕਹੇ। ਨਾਨਕੇ ਨੇਤਰੰਦ ਸੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਏ। ਸਰਵ ਨੂੰ ਮੇਰੇ ਸਾਚੇ ਸੁਣਨੇ ਨੂੰ ਬਿਠਾਏ, ਸਾਚੇ ਸੁਣਨੇ ਨੂੰ ਬਿਠਾਏ, ਸਰੀਰ ਲਾਏ ਸੁਣੋ ਸਤਬਾਣੀ। ਜੈ ਸੁਣੀ ਮੰਤਨ ਹਰਿਆ ਹੋ ਰਸਨਾ ਰਸ ਮਾਣੀ, ਸਾਚੇ ਲੱਖ ਬਣਾਉਣੀ ਤਾਂ ਕੀ ਗਤ ਕਹੀ ਨ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਿੱਤਰੋ, ਸਾਚੇ ਸੁਣਨੇ ਨੂੰ ਬਿਠਾਏ। ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪੁਣ ਵਜਾਇਆ ਵਜਾਇਆ, ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ। ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ, ਭਾਵ ਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ।

ਸੱਚ ਧਿਆਵੇ ਸੱਚੋ ਧਿਆਵੇ ਜੰਦ ਤਭਾਵੇ ਗੁਰਮੁਖ ਜਿਨਾ ਬੁਝਾਵੇ ਉਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੇ ਆਨੰਦ ਸੁਣੋ ਉਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੂਰ ਰਹੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ, ਜੋ ਵੀ ਮਾਈ ਭਾਈ ਚੱਲ ਕੇ ਆਇਆ ਹੋ ਭਾਈ, ਸਤਿਗੁਰੂ ਮਿਹਰ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋਂ ਗੁਰੂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਆਓ ਐਤਵਾਰ ਦਾ ਸੁਹਾਵਣਾ ਸਮਾਂ, ਅੰਮ੍ਰਿਤ ਵੇਲੇ ਦਾ, ਗੁਰੂ ਕੇ ਚਰਨਾਂ ਨਾਲ ਜੁੜੇ ਪਾਏ। ਸਾਹਿਬਾਂ ਦਾ ਫਰਮਾਨ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ, ਨਾਨਕ ਇਵੇ ਜਾਣੀਏ ਸਭ ਆਪੇ ਸਚਿਆਰ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਜਿਨ੍ਹਾਂ 'ਤੇ ਰਹਿਮਤਾਂ ਹੁੰਦੀਆਂ ਨੇ, ਜਿਨ੍ਹਾਂ 'ਤੇ ਬਖਸ਼ਾਂ ਹੁੰਦੀਆਂ ਨੇ, ਉਹੀ ਜੀਵ ਅੰਮ੍ਰਿਤ ਵੇਲੇ ਗੁਰੂ ਕੇ ਚਰਨਾਂ ਨਾਲ ਜੁੜਦਾ ਹੈ। ਭਾਗਾਂ ਵਾਲੇ ਹੋ, ਸਤਿਗੁਰ ਰਹਿਮਤ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਆਓ ਹੁਣ ਆਪਾਂ ਸ੍ਰੀ ਆਸਾ ਜੀ ਵਾਰ ਦਾ ਕੀਰਤਨ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ, ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ 8 ਵਜੇ ਤੱਕ। ਉਸ ਤੋਂ ਉਪਰੰਤ ਜੋ ਆਪ ਜੀ ਨੇ ਮਹਾਂਵਾਕ ਸਰਵਣ ਕੀਤਾ ਹੈ, ਉਸ ਦੀ ਵਿਚਾਰ ਸਤਿਕਾਰਯੋਗ ਭਾਈ ਸਾਹਿਬ ਆਏ ਰਹੇ ਨੇ ਕਥਾਵਾਚਕ ਭਾਈ ਅੰਗਦ ਸਿੰਘ ਜੀ, ਉਹਨਾਂ ਪਾਸੋਂ ਸਰਵਣ ਕਰਨਾ ਹੈ। ਆਓ ਪਹਿਲਾਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਪਹਿਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ

ਆਪਣੇ ਆਪ ਸਾਜਿਓ, ਆਪਣੇ ਰਚਿਓ, ਨਾਲ ਦੂਈ ਕੁਦਰਤ ਸਾਜੀ ਕਰਾਸਨ ਡਿਠੋ ਚਾਓ। ਦਾਤਾ ਕਰਤਾ ਆਪ ਤੂੰ ਤੁਸਦੇ ਵੈ ਕਰੇ ਪਸਾਓ, ਤੂੰ ਜਾਣੋ ਸਭ ਸਹਿਜ ਲੈਸੇ ਜਿੰਦ ਗਵਾਓ, ਕਰਾਸਨ ਡਿਠੋ ਚਾਓ।

0: ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਏ ਨੇ ਸੱਚ ਜੋ ਮਰ ਜੰਮੇ ਸੁਕੱਚ ਨਿਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾ ਨਹਿਚਲ ਥਾਉ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੂਝੈ ਸਭ ਪਾਓ ਵੱਡੀ ਵਡਿਆਈ ਜਾ ਪੁੱਛ ਨਾ ਦਾ ਵੱਡੀ ਵਡਿਆਈ ਜਾਇਆ

ਕੈ ਲਿਖਣਾ ਵੇ ਧਰਮ ਬਹਾਲਿਆ ਉੱਥੇ ਸੱਚੇ ਸੱਚ ਨਿਬੜੇ ਚੁਣਵਾ ਕੱਢੇ ਜਜ ਮਾਲਿਆ ਥਾਵ ਨਾ ਪਾਇਨ ਕੂੜਿਆਰ ਮੋਹ ਕਾਲੇ ਦੋ ਜਗ ਚਾਲਿਆ ਤੇਰੇ ਨਾ ਰੱਤੇ ਸਿਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਲਿਖਣਾ

0: ਸਮਾਧ ਰੂਪ ਸਮਾਧ ਰੰਗ ਸਮਾਧ ਨੰਗ ਫਿਰੇ ਜਨਤ ਸਮਾਦ ਪਾਉਣ ਸਮਾਦ ਪਾਣੀ ਸਮਾਦ ਅਗਨੀ ਖੇਡੇ ਵਿਡਾਣੀ ਸਮਾਦ ਧਰਤੀ ਸਮਾਦ ਖਾਣੀ ਸਮਾਦ ਸਾਧ ਲੱਗੇ ਪ੍ਰਾਣੀ ਸਮਾਦ ਸੰਜੋਗ ਸਮਾਦ ਵਿਜੋਗ ਸਮਾਦ ਭੁੱਖ ਸਮਾਦ ਭੋਗ ਸਮਾਦ ਸਿਫਤ ਸਮਾਦ ਸਾਲਾ ਸਮਾਦ ਸਿਫਤ ਸਮਾਦ ਸਾਲਾ ਸਮਾਦ ਉੱਜੜ ਸਮਾਦ ਰਾ ਸਮਾਦ ਨੇੜੇ ਸਮਾਦ ਦੂਰ ਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵੇਡਾਂ ਰਿਹਾ ਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸ ਹੈ ਕੁਦਰਤ ਸੁਣੀ

ਪੀਆ ਪਿਨੈ ਭੋਗ ਭੋਗ ਕਹੇ ਭਸਮੜ ਪੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀਏ ਬੈ ਲੇਖਾ ਕਰ।

ਅਨੁਭਵ ਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣੇ ਲੋਕ ਸਬਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਵੇਕਾਰ, ਇੱਕ ਹੁੰਦਾ ਖਾਇ ਚਲੈ ਥਾਉ ਤਨਾ ਪੇਕਾਈ ਕਾਰ।
1: ਜਲ ਥਲ ਜੀਆਂ ਪੂਰੀਆਂ ਲੋਆ, ਆਕਾਰ ਆਇਆ ਕਾਰ, ਓਏ ਜਾਖੇ ਸਤੂ ਹੈ।

ਪੌੜੀ ਸਤਿਗੁਰੂ ਵੱਡਾ ਕਰ ਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਜ਼ਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰੇ ਵਿੱਚੋਂ

ਪੰਡ ਮੂਆ ਪੰਡ ਪਾਲੀ ਐ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਐ ਜਿੱਤ ਜਮ ਹੈ।

যাই ফের খে আহ তেসে জন্তু পায় কে

ਖਾਲਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੌਨ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਪ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਕ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਅੱਜ ਗੁਰੂ ਘਰ ਵਿਖੇ ਤਿੰਨ ਸ੍ਰੀ ਖੰਡ ਪਾਤਸ਼ਾਹ ਸਾਹਿਬ ਜਪਜੀ ਸਾਹਿਬ ਦੇ ਪਾਠਾਂ ਸਮੇਂ ਚੱਲ ਰਹੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ 10:30 ਵਜੇ ਹੋਣਗੀਆਂ। ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ, ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਅਤੇ ਆਪਣੇ ਕੋਲ ਜੋ 18 ਮਈ ਤੋਂ ਲੈ ਕੇ 22 ਮਈ ਤੱਕ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਹਾਜ਼ਰੀ ਭਰ ਰਹੇ ਹਨ ਸ਼ਾਮ ਦੇ ਦੀਵਾਨਾਂ ਵਿੱਚ 8 ਤੋਂ 9। ਸੋ ਸਭ ਸੰਗਤਾਂ ਨੇ ਉਸ ਸਮੇਂ ਦਾ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ। ਅਤੇ ਜੋ ਹਰ ਸਾਲ ਦੀ ਤਰ੍ਹਾਂ ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆ, ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਅਤੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ, ਜੋ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਨਗਰ ਕੀਰਤਨ ਹੋਣਗੇ। ਸੋ ਆਪ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀ ਭਰਨੀ ਜੀ, ਸ਼ਹੀਦਾਂ ਨੂੰ ਨਮਸਤਕ ਹੋਣਾ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मैं मूरख किश दिज प्रणवत नानक सुन मेरे साहिबा।

ਪਹਿਲੇ ਘਰ ਵਿੱਚ ਇਸ ਨੂੰ ਗਾਉਣ ਦੀ ਇਜਾਜ਼ਤ ਦਿੱਤੀ ਤੇ ਦੋ ਪਦਿਆਂ ਦਾ ਇਹ ਸ਼ਬਦ ਹੈ। ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਉਹ ਸਾਰੇ ਜਗਤ ਵਿੱਚ ਇੱਕ ਰਸ ਵਿਆਪਕ ਹੈ, ਸਾਰੇ ਸੰਸਾਰ ਦੀ ਕਾਰ ਨੂੰ ਆਪ ਚਲਾ ਰਿਹਾ ਹੈ ਤੇ ਇਹੋ ਜੀ ਸਮਰਥਾ ਵਾਲਾ ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਹ ਵੀ ਨਾਲ ਹੀ ਗੱਲ ਸਮਝਾਈ ਹੈ, ਸਤਿਗੁਰ ਪ੍ਰਸਾਦ। ਮਨੁੱਖਾ, ਜੇ ਤੂੰ ਚਾਹੁੰਦਾ ਹੈ ਕਿ ਇਹੋ ਜੀ ਸਮਰਥਾ ਵਾਲੇ ਪਰਮਾਤਮਾ ਦੇ ਨਾਲ ਮੇਲ ਹੋਏ ਤਾਂ ਫਿਰ ਤੈਨੂੰ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਪਏਗਾ। ਹੁਣ ਗੁਰੂ ਨੇ ਕਿਰਪਾ ਤਾਂ ਕਰਨੀ ਹੈ ਜਦੋਂ ਤੂੰ ਗੁਰੂ ਦੀ ਗੱਲ ਮੰਨੇਗਾ, ਗੁਰੂ ਦੀ ਗੱਲ ਮੰਨਣੀ ਪਏਗੀ। ਹੁਣ ਗੁਰੂ ਦੀ ਗੱਲ ਮੰਨਣ ਤੋਂ ਮੁਰਾਦ ਹੈ ਜੋ ਸਤਿਗੁਰੂ ਜੀ ਕਹਿੰਦੇ ਨੇ, ਜੋ ਸਤਿਗੁਰੂ ਜੀ ਸਮਝਾਉਂਦੇ ਨੇ, ਉਸ ਗੱਲ ਤੇ ਪਹਿਰਾ ਦੇਣਾ ਹੈ, ਗੁਰ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਲਿਆਉਣਾ ਹੈ। ਚੌਥੇ ਪਾਤਸ਼ਾਹ ਜੀ ਦੇ ਵਚਨ ਨੇ, ਗੁਰਸਿੱਖ ਮੀਤ ਚਲੋ ਹੋ ਗੁਰ ਚਾਲੀ। ਹੇ ਗੁਰਸਿੱਖ ਮਿੱਤਰੋ, ਗੁਰੂ ਦੀ ਚਾਲ ਚੱਲੀਏ। ਮਹਾਰਾਜ, ਸਾਨੂੰ ਤਾਂ ਹੁਣ ਇਹ ਵੀ ਨਹੀਂ ਪਤਾ ਵੀ ਗੁਰੂ ਦੀ ਚਾਲ ਕਿਵੇਂ ਦੀ ਹੈ, ਕਿਵੇਂ ਸਾਨੂੰ ਪਤਾ ਲੱਗੇ। ਜਦੋਂ ਸਤਿਗੁਰੂ ਸਰੀਰਕ ਤੌਰ ਤੋਂ ਮੌਜੂਦ ਸਨ ਉਸ ਵੇਲੇ ਤਾਂ ਦੇਖ ਕੇ ਥੋੜਾ ਪਤਾ ਵੀ ਲੱਗ ਜਾਂਦਾ ਸੀ ਵੀ ਸਤਿਗੁਰਾਂ ਜੀ ਦੀ ਇਹ ਚਾਲ ਹੈ, ਇਸ ਤਰ੍ਹਾਂ ਆਪਾਂ ਸਤਿਗੁਰੂ ਦੇ ਪਿੱਛੇ ਤੁਰ ਪੈਂਦੇ ਹਾਂ। ਪਰ ਹੁਣ ਤਾਂ ਕਿਵੇਂ ਸਾਨੂੰ ਪਤਾ ਲੱਗੇ ਕਿ ਗੁਰੂ ਦੀ ਚਾਲ ਕੀ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਗੁਰੂ ਦੇ ਪਿੱਛੇ ਲੱਗ ਕੇ ਤੁਰਨਾ ਬਹੁਤ ਸੌਖਾ ਹੈ। ਗੁਰੂ ਪਹਿਲਾਂ ਵੀ ਸੀ, ਅੱਜ ਵੀ ਹੈਗੇ, ਅੱਗੇ ਵੀ ਰਹਿਣਗੇ। ਮੈਂ ਥੋੜ੍ਹਾ ਜਿਹਾ ਜ਼ਿਕਰ ਕਰਾਂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੁਰੂ ਨੇ, ਤੇ ਜਦੋਂ ਆਪਾਂ ਸੱਤਾ ਤੇ ਬਲਵੰਡੇ ਦੀ ਵਾਰ ਪੜ੍ਹਦੇ ਹਾਂ, ਉਹਨਾਂ ਨੇ ਬੜਾ ਸਾਫ ਸ਼ਬਦਾਂ ਵਿੱਚ ਲਿਖਿਆ ਹੈ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਸਤਿਗੁਰਾਂ ਦੇ ਸਰੀਰ ਬਦਲੇ ਨੇ, ਕਾਇਆ ਬਦਲੀ ਹੈ, ਪਰ ਗੁਰਜੋਤ ਉਹੀ ਗੁਰੂ ਨਾਨਕ ਸਾਹਿਬ ਜੀ ਦੀ ਚਲੀ ਆਉਂਦੀ ਹੈ। ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਗੁਰੂ ਜੋਤ ਉਹੀ ਹੈ, ਜੁਗਤੀ ਵੀ ਉਹੀ ਹੈ। ਕਿਹੜੀ ਜੁਗਤੀ ਹੈ? ਸਤਿਗੁਰੂ ਜੀ ਨੇ ਆਪਣੇ ਸਿਸ ਨੂੰ ਜਾਂ ਅੱਗੇ ਹੋਣ ਵਾਲੇ ਗੁਰੂ ਨੂੰ ਆਪ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਆਪ ਮੱਥਾ ਟੇਕ ਦਿੱਤਾ। ਇਹ ਰਵਾਇਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਹੀ ਚਲੀ ਆਉਂਦੀ ਹੈ। ਜਦੋਂ ਵਿਸਾਖੀ ਦਾ ਸਮਾਂ ਆਉਂਦਾ ਹੈ, ਆਪਾਂ ਬਹੁਤ ਸੁਣਦੇ ਹਾਂ ਵੀ ਖਾਲਸਾ ਪੰਥ ਦੀ ਸਾਜਨਾ ਹੋਈ ਹੈ, ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਆਪਾਂ ਬਹੁਤ ਵਾਰ ਪੜ੍ਹਦੇ ਹਾਂ ਤੇ ਸੁਣਦੇ ਹਾਂ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪਰ ਜਦੋਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ, ਕਿਉਂਕਿ ਸਿੱਖ ਰਹਿਤ ਮਰਿਆਦਾ ਵਿੱਚ ਬੜੇ ਸਾਫ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ, ਗੁਰੂ ਘਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕੀਰਤਨ ਪ੍ਰਚਾਰ ਹੋਵੇ ਅਤੇ
ਭਾਈ ਗੁਰਦਾਸ ਜੀ ਦੀ ਵਾਰ ਤੇ ਭਾਈ ਨੰਦ ਲਾਲ ਜੀ ਦੀ ਬਾਣੀ, ਇਹਨਾਂ ਦੀ ਵਿਆਖਿਆ ਕੀਤੀ ਜਾਵੇ। ਉਦਾਹਰਣ ਕਿਸੇ ਵੀ ਮਹਾਂਪੁਰਖ ਦੀ ਲੈ ਸਕਦੇ ਹੋ ਜਿਹੜੀ ਗੁਰਬਾਣੀ ਮੁਤਾਬਕ ਖਰੀ ਉਤਰਦੀ ਹੋਵੇ, ਪਰ ਮੂਲ ਜਿਹੜੀ ਹੈ ਉਹ ਗੁਰਬਾਣੀ ਨੂੰ ਰੱਖਿਆ ਜਾਵੇ। ਤੇ ਜਦੋਂ ਆਪਾਂ ਵੇਖਦੇ ਹਾਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਤੇ ਗੁਰਬਾਣੀ ਨੂੰ ਪੜ੍ਹਦੇ ਹਾਂ, ਤੇ ਗੁਰਬਾਣੀ ਤਾਂ ਕਹਿੰਦੀ ਹੈ, ਕਹਿਣ ਲੱਗੇ ਪਹਿਲਾਂ 7 ਸਾਲ ਭਾਈ ਲਹਿਣਾ ਜੀ ਸਿਸ ਨੇ ਤੇ ਫਿਰ ਉਹੀ ਗੁਰੂ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚੰਗੀ ਤਰ੍ਹਾਂ ਪਰਖ ਕੇ ਤੇ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਭਾਈ ਲਹਿਣਾ ਜੀ ਨੂੰ, ਤੇ ਹੁਣ ਭਾਈ ਲਹਿਣਾ ਜੀ ਨਹੀਂ, ਹੁਣ ਤਾਂ ਗੁਰਦੇਵ ਪਿਤਾ ਜੀ ਨੇ ਨਾ ਹੀ ਚੇਂਜ ਕਰ ਦਿੱਤਾ। ਕਹਿਣ ਲੱਗੇ ਤੂੰ ਲੈਣਾ ਨਹੀਂ, ਤੂੰ ਲੈਣਾ ਸੀ ਅਸੀਂ ਤੈਨੂੰ ਦੇਣਾ ਸੀ, ਪਰ ਹੁਣ ਤਾਂ ਤੂੰ ਸਾਡਾ ਅੰਗ ਬਣ ਗਿਆ। ਤੇ ਨਾ ਕੀ ਦਿੱਤਾ? ਅੰਗਦ। ਆਪਾਂ ਸਾਰੇ ਬੜੇ ਸਨਮਾਨ ਨਾਲ ਇੰਦੇ ਹਾਂ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ।

ਤੁਸੀਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ ਤੇ ਕਹਿਣ ਲੱਗੇ ਗੁਰੂ ਅੰਗਦ ਦੇ ਖਿਰਦੇ ਵਿੱਚ ਗੁਰੂ ਨਾਨਕ ਵਸਦਾ ਹੈ। ਜੋਤ ਓਹਾ ਜੁਗਤ ਸਾਏ ਸਾਇਆ ਫੇਰ ਪਲਟੀਐ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਇਹ ਖਾਸ ਕਰਕੇ ਵਿਸਾਖੀ ਦੇ ਸਮੇਂ ਤੇ ਇਹ ਬਹੁਤ ਪੜ੍ਹਿਆ ਜਾਂਦਾ ਸੁਣਿਆ ਜਾਂਦਾ, ਪਰ ਕਹਿਣ ਲੱਗੇ ਪੰਥ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਰੰਭ ਕਰ ਦਿੱਤਾ ਸੀ। ਉਹਦਾ ਨਾਂ ਨਿਰਮਲ ਪੰਥ ਸੀ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਪੰਥ ਕਿਹਨੇ ਚਲਾਇਆ? ਗੁਰੂ ਨਾਨਕ ਸਾਹਿਬ ਜੀ ਨੇ ਚਲਾ ਦਿੱਤਾ ਸੀ। ਤੇ ਦੋਹਾਂ ਅੱਖਰਾਂ ਦੇ ਅਰਥ ਕਰੀਏ ਤਾਂ ਬਿਲਕੁਲ ਸੇਮ ਅਰਥ ਨੇ ਦੋਹਾਂ ਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹੜਾ ਪੰਥ ਚਲਾਇਆ ਜੀ? ਭਾਈ ਗੁਰਦਾਸ ਜੀ ਕਹਿੰਦੇ ਨੇ ਨਿਰਮਲ ਪੰਥ। ਨਿਰਮਲ ਦੋ ਅੱਖਰਾਂ ਨਾਲ ਬਣਿਆ ਹੋਇਆ। ਨਿਰ ਦਾ ਭਾਉ ਬਿਨਾ ਤੇ ਮਲ ਦਾ ਭਾਉ ਮੈਲ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਿਲਕੁਲ ਪਵਿੱਤਰ ਪੰਥ ਚਲਾਇਆ, ਨਿਰਮਲ ਪੰਥ, ਜਿਹੜਾ ਬਿਲਕੁਲ ਪਵਿੱਤਰ ਹੋਵੇ, ਜਿਹਦੇ ਤੇ ਮੈਲ ਨਾ ਹੋਵੇ। ਕਿਹੜੀ ਮੈਲ? ਵਿਕਾਰਾਂ ਦੀ ਮੈਲ। ਜਿਵੇਂ ਮੈਲ ਬਾਹਰ ਲੱਗਦੀ ਹੈ, ਅੰਦਰ ਵੀ ਲੱਗਦੀ ਹੈ। ਬਾਹਰ ਦੀ ਮੈਲ ਧੁੱਪ ਜਾਂਦੀ ਹੈ, ਅੰਦਰ ਦੀ ਮੈਲ ਧੋਪਣੀ ਉਹ ਬਹੁਤ ਮੁਸ਼ਕਲ ਹੈ। ਪਰ ਜਿਹੜੇ ਅੰਦਰ ਦੀ ਮੈਲ ਨੂੰ ਧੋ ਲੈਣ, ਫਿਰ ਬਾਹਰ ਦੀ ਮੈਲ ਦੀ ਉਹਨਾਂ ਨੂੰ ਜ਼ਿਆਦਾ ਪਰਵਾਹ ਨਹੀਂ ਹੁੰਦੀ। ਕਿਉਂਕਿ ਜੇਕਰ ਜ਼ਿਆਦਾ ਬਦਨਾਮੀ ਬੰਦੇ ਦੀ ਹੁੰਦੀ ਹੈ, ਅੰਦਰ ਦੀ ਮੈਲ ਕਰਕੇ ਜ਼ਿਆਦਾ ਬਦਨਾਮੀ ਹੁੰਦੀ ਹੈ। ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਇਹ ਪੰਥ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਲਾ ਦਿੱਤਾ, ਨਾਨਕ ਨਿਰਮਲ ਪੰਥ ਚਲਾਇਆ। ਜਿਸ ਨੂੰ ਦਸਵੇਂ ਜਾਮੇ ਚ ਗੁਰਦੇਵ ਪਾਤਸ਼ਾਹ ਜੀ ਨੇ ਖਾਲਸਾ ਪੰਥ ਭਾਉ ਮੁਕੰਮਲ ਰੂਪ ਦੇ ਦਿੱਤਾ, ਤੇ ਇਸ ਨੂੰ ਨਿਰਮਲ ਪੰਥ ਤੋਂ ਹੀ ਖਾਲਸਾ ਪੰਥ ਬਣ ਗਿਆ। ਤੇ ਖਾਲਸਾ ਦਾ ਭਾਉ ਹੈ ਖਾਲਸ, ਬਿਲਕੁਲ ਪਿਓਰ, ਜਿਹਦੇ ਤੇ ਕੋਈ ਮਿਲਾਵਟ ਨਾ ਹੋਵੇ। ਨਿਰਮਲ ਬਿਲਕੁਲ ਪਵਿੱਤਰ, ਤੇ ਖਾਲਸਾ ਬਿਲਕੁਲ ਖਾਲਸ, ਨਿਖਾਲਸ, ਜਿਹਦੇ ਚ ਕੋਈ ਵੀ ਮਿਕਸਅਪ ਨਾ ਹੋਵੇ, ਕੁਝ ਵੀ ਚੀਜ਼ ਮਿਲੀ ਨਾ ਹੋਵੇ। ਤੇ ਫਿਰ ਦਸਵੇਂ ਪਾਤਸ਼ਾਹ ਜਿਵੇਂ ਪਹਿਲਾਂ ਆਪ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਨੇ, ਪਹਿਲਾਂ ਆਪ ਗੁਰੂ ਨੇ ਤੇ ਫਿਰ ਆਪ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈਂਦੇ ਨੇ, ਫਿਰ ਆਪ ਸਿਸ ਨੇ। ਬੜੇ ਕਮਾਲ ਦੀ ਗੱਲ, ਆਪ ਗੁਰੂ ਬਣ ਕੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਰਹੇ ਉਸ ਵੇਲੇ ਗੁਰੂ ਨੇ, ਤੇ ਫਿਰ ਜਾਚਨਾ ਕਰ ਰਹੇ, ਭਾਈ ਦਇਆ ਸਿੰਘ ਜੀ ਮੈਂ ਤਾਂ ਤੁਹਾਨੂੰ ਅੰਮ੍ਰਿਤ ਦੀ ਦਾਤ ਦੇ ਦਿੱਤੀ, ਪਰ ਤੁਸੀਂ ਵੀ ਕਿਰਪਾ ਕਰੋ ਮੇਰੇ ਤੇ, ਹੁਣ ਤੁਸੀਂ ਵੀ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ ਦਿਓ। ਭਾਈ ਦਇਆ ਸਿੰਘ ਜੀ ਮੁਸਕੁਰਾ ਕੇ ਕਹਿੰਦੇ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹ ਅੰਮ੍ਰਿਤ ਦੀ ਦਾਤ ਤੁਸੀਂ ਸਾਨੂੰ ਐਵੇਂ ਨਹੀਂ ਦਿੱਤੀ। ਪਹਿਲੇ ਅਸੀਂ ਸੀਸ ਭੇਟਾ ਕੀਤਾ ਹੈ, ਸੀਸ ਦਿੱਤਾ ਹੈ ਸਤਿਗੁਰੂ ਜੀ, ਤਾਂ ਤੁਸੀਂ ਇਹ ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ ਹੈ। ਅਸੀਂ ਤਾਂ ਆਪਣੇ ਸਿਰ ਦਿੱਤੇ ਨੇ, ਤੁਸੀਂ ਕੀ ਭੇਟਾਂ ਕਰੋਗੇ? ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਭਾਈ ਦਇਆ ਸਿੰਘ ਜੀ, ਤੁਸੀਂ ਤਾਂ ਇੱਕ ਇੱਕ ਸੀਸ ਦਿੱਤਾ ਹੈ, ਇੱਕ ਇੱਕ ਸੀਸ ਦਿੱਤਾ ਹੈ, ਤੁਸੀਂ ਮੈਨੂੰ ਅੰਮ੍ਰਿਤ ਦੀ ਦਾਤ ਦਿਓ, ਸਮਾਂ ਆਵੇਗਾ ਮੈਂ ਤਾਂ ਆਪਣਾ ਪੂਰਾ ਪਰਿਵਾਰ ਹੀ ਵਾਰ ਦਿਆਂਗਾ, ਮੈਂ ਤਾਂ ਪੂਰੇ ਪਰਿਵਾਰ ਦੇ ਸੀਸ ਭੇਟ ਕਰ ਦਿਆਂਗਾ। ਤੇ ਉਹੀ ਕੀਤਾ ਵੀ, ਤੇ ਆਪਾਂ ਬੜੇ
ਮਾਣ ਨਾਲ ਸਰਬੰਸ ਦਾਨੀ ਦਸਮੇਸ ਪਿਤਾ ਜੀ ਉਹਨਾਂ ਨੂੰ ਕਹਿੰਦੀ ਆ। ਤੇ ਇਹ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਚਲੀ ਆਉਂਦੀ ਹੈ ਗੱਲ ਕਿ ਪਹਿਲਾਂ ਭਾਈ ਲਹਿਣਾ ਜੀ ਸਿਸ ਨੇ, ਚੇਲੇ ਨੇ, ਤੇ ਫਿਰ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਮੱਥਾ ਟੇਕ ਦਿੱਤਾ।

संतन, संत पुरुष, पले पुरुष, जदो एक एक अखर दे इदे अर्थ करिए ना, एक एक अखर दे कहन लगे प्यारे हो जी, संत दी पहचान करनी होवे ता उदे चे ए गुण वेख लियो। ससा सब तो पहला अखर, ससे तो शांति, उस मनुख दे अंदर शांति है जा अशांति रही जाता है। छोटी छोटी गल्लां ते किते अशांत तो नहीं हो जाता। ससा शांति, जेकर बंदे दे अंदर शांति नहीं, वो संत नहीं हो सकता। नन्ना नन्ना निम्रता दूजा अखर है। उस बंदे दे अंदर वेख लियो भी जिसनू असी संत कह रहे, उस दे अंदर निम्रता है कि नहीं है, जा होमे दा ही मारिया फिरी जांदा। निम्रता है तां संत होएगा, जेकर निम्रता ही नहीं तां फिर संत नहीं हो सकता। तत्ता त्यागी, ओ त्यागी भी है कि नहीं, उसके अंदर त्याग है कि नहीं है, जा सिर्फ माया दे मोह विच ही फसिया होया है। जे किते माया दे मोह विच ही फसिया है, मायक पदार्थां दे मोह विच ही फसिया होया है, फिर कहण लगे संत नहीं। संत दे कोल शांति होनी चाहिए, उदा मन शांत होना चाहिदा, उस दे अंदर नम्रता होनी चाहिए, उस दे अंदर त्याग भी होना चाहिए, भी दूजे दे प्रति वो अपने आप नूं त्याग कर दे, भाव दूजियां दा भला भी लुचे। ਤੇ ਗੁਰਬਾਣੀ ਨੂੰ ਪੁੱਛੀਏ, ਜਿੰਨਾ ਸਾਸ ਗਿਰਾਸਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਸਾਹ ਲੈਂਦਿਆਂ ਪਰਮਾਤਮਾ ਨਾ ਭੁੱਲੇ, ਜਿਨ੍ਹਾਂ ਦੇ ਮੂੰਹ 'ਚ ਗਿਰਾਈ ਹੋਵੇ पर फिर भी उन्होंने परमात्मा याद आवे, अंदर परमात्मा चलता हो, अंदर परमात्मा की याद विच जुड़िया हो। बुरकी मूह च खा रहा पर अंदरों आवाज निकले मेरे वाहिगुरु जी, ये जो मैं सोहने स्वादले भोजन छक रहा मेरे मालका, ये तेरी कृपा नाल छक रहा। पर फिर मैं जिक्र करा थोड़ा साध संगत जी, भजन ते भोजन दोनों की जरूरत है। इस संसार विच बहुत सारी लुकाई है, जेड़े सिर्फ भोजन नू खुराक बना के रख दी है, भजन नू खुराक नहीं बनाउंदे। दोनों की लोड़ है। भोजन छक के साडा तन तंदुरुस्त रहिंदा है, ते भजन करके ये मन तंदुरुस्त रहिंदा है। ते फिर भोजन तो आपां बड़े स्वादले स्वादले करी जाने, उहदे च तां कमी नहीं छड़दे आपां कोई। पर ध्यान करके देखिए, कदे मन विच इस तरह का ख्याल आउंदा है भी सतगुरु जी अज मैं परमात्मा की इबादत पांच मिनट की है, सिर्फ पांच मिनट, मैं कल दस मिनट करांगा, मेरे ते एउजी कृपा कर दो, मैं घंटों घंटों उस परमात्मा की वड़ियाई करा भी ते सुना भी। होर किन्ना ज्यादा मैं उस परमात्मा की उस्तत कर सकदा, होर किन्नी ज्यादा मैं उस परमात्मा नूं याद कर सकदा, मेरे वाहिगुरु जी मेरे ते यह भी कृपा कर दो। जेकर नहीं तो फिर अरदास शुरू कर दो, अरदास उस परमात्मा के दर से प्रमाण होंदी है। अर्ज प्लस आस, एक आस अरदास कि अगे करिए, जो सानू देण दे समरत होवे अगे करिए ना।
ਉਹਦੇ ਅੱਗੇ ਤਾਂ ਕੀਤੀ ਨਹੀਂ ਜਾ ਸਕਦੀ ਫਰਿਆਦ, ਜਿਹੜਾ ਸਾਨੂੰ ਕੋਈ ਦੇ ਹੀ ਨਹੀਂ ਸਕਦਾ, ਜਿਹਦੇ ਪੱਲੇ ਕੱਖ ਨਹੀਂ ਹੈ, ਉਹਦੇ ਅੱਗੇ ਕੀ ਅਰਦਾਸ ਕਰੋਗੇ, ਕੀ ਮੰਗੋਗੇ ਉਸ ਤੋਂ ਜਿਹੜਾ ਆਪਣੇ ਆਪ ਹੀ ਖਾਲੀ ਫਿਰਿਆ ਹੋਵੇ। ਗੁਰੂ ਕੋਲ ਅਰਦਾਸ ਕਰਿਆ ਕਰੋ, ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਜਿੱਥੇ ਤੁਸੀਂ ਸਾਨੂੰ ਇੰਨਾ ਕੁਝ ਦਿੰਦੇ ਹੋ, ਫਿਰ ਨਾਮ ਦੀ, ਭਜਨ ਬੰਦਗੀ ਦੀ, ਸਿਮਰਨ ਦੀ ਇਹ ਵੀ ਦਾਤ ਬਖਸ਼ ਦਿਓ ਮੇਰੇ ਮਾਲਕ ਜੀ, ਇਸ ਤੋਂ ਬਿਨਾਂ ਗੁਜ਼ਾਰਾ ਨਹੀਂ। ਫਿਰ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਉਹ ਦਾਤ ਦਿੰਦੇ ਨੇ, ਨਾਮ ਦੀ ਦਾਤ ਬਖਸ਼ਦੇ ਨੇ। ਗੁਰਮੁਖ ਪਿਆਰਿਆਂ ਨਾਲ ਗੱਲ ਸਾਂਝੀ ਕਰ ਲਿਆ ਕਰੋ, ਇਹ ਗੁਰਬਾਣੀ ਦਾ ਫੈਸਲਾ ਹੈ। ਗੁਰਮੁਖ ਪਿਆਰੇ ਵੀ ਪਰਮਾਤਮਾ ਦੇ ਪਿਆਰੇ ਵੀ ਉਸ ਪਰਮਾਤਮਾ ਦੇ ਨਾਲ ਜੋੜ ਦਿੰਦੇ ਨੇ, ਕਿਹੜੇ, ਜਿਨ੍ਹਾਂ ਦੀ ਗੱਲ ਅੱਜ ਪੰਜਵੇਂ ਪਾਤਸ਼ਾਹ ਜੀ ਕਰ ਰਹੇ ਨੇ, ਸੰਤਨ, ਸੰਤ ਜਨ, ਭਲੇ ਪੁਰਸ਼, ਪਰਮਾਤਮਾ ਦੇ ਪਿਆਰੇ, ਉਸ ਪਰਮਾਤਮਾ ਤੇ ਭਰੋਸਾ ਰੱਖਣ ਵਾਲੇ ਸੰਤ, ਸਹਾਈ ਰਾਮ ਕੇ ਕਰ ਕਿਰਪਾ ਬੀਆ ਮਿਲਾਏ, ਜਿਹੜੇ ਸੰਤ ਜਨ ਨੇ, ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਉਹ ਪਰਮਾਤਮਾ ਦੇ ਮਿਲਾਪ ਵਿੱਚ ਉਹ ਮਦਦਗਾਰ ਬਣਦੇ ਨੇ, ਉਹ ਸਹਾਇਕ ਹੁੰਦੇ ਨੇ, ਮਦਦਗਾਰ ਬਣ ਜਾਂਦੇ ਨੇ। ਭਗਤ ਕਬੀਰ ਜੀ ਨੂੰ ਪੁੱਛ ਲਈਏ, ਔਰ ਕਬੀਰ ਸੇਵਾ ਕੋ ਦੁਏ ਭੱਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਭਗਤ ਕਬੀਰ ਜੀ ਕਹਿੰਦੇ ਨੇ ਸੇਵਾ ਕਰਨੀ ਨਾ ਕਰ ਲੈ, ਕਦੇ ਗੁਰੇਜ ਨਾ ਕਰਿਆ ਕਰ, ਇਹਨਾਂ ਦੀ ਸੇਵਾ ਕਰਨ ਤੋਂ ਕਦੇ ਗੁਰੇਜ ਨਾ ਕਰਿਆ ਕਰ, ਕਿੰਨਾ ਦੀ ਕਰੀਏ। ਕਹਿਣ ਲੱਗੇ ਇੱਕ ਤਾਂ ਸੰਤ ਪੁਰਸ਼ ਤੇ ਇੱਕ ਪਰਮਾਤਮਾ, ਗੁਰੂ ਪਿਆਰਿਆਂ ਦੀ, ਗੁਰੂ ਦੀ ਤੇ ਪਰਮਾਤਮਾ ਦੀ, ਇਹਨਾਂ ਦੀ ਸੇਵਾ ਕਰਿਆ ਕਰ। ਕਿਉਂ ਕਰੀਏ, ਕਿਹੜੇ ਗੁਣ ਨੇ ਇਹਨਾਂ ਦੇ ਅੰਦਰ। ਕਹਿਣ ਲੱਗੇ ਪਰਮਾਤਮਾ ਤਾਂ ਮੁਕਤ ਕਰ ਦਿੰਦਾ ਹੈ, ਜੇ ਪਰਮਾਤਮਾ ਦੀ ਸੇਵਾ ਕਰੀਏ, ਜੇ ਪਰਮਾਤਮਾ ਦੀ ਉਸਤਤ ਕਰੀਏ, ਜੇ ਪਰਮਾਤਮਾ ਦੀ ਵਡਿਆਈ ਕਰੀਏ, ਉਹ ਖੁਸ਼ ਹੋ ਕੇ ਉਹ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਕਰ ਦਿੰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਮਨਸਾ ਤ੍ਰਿਸ਼ਨਾ ਇਹਨਾਂ ਤੋਂ ਬਚਾ ਦਿੰਦਾ ਹੈ, ਮੁਕਤ ਕਰ ਦਿੰਦਾ ਹੈ, ਤੇ ਇਹ ਸਾਰੇ ਦੁੱਖਾਂ ਦਾ ਕਾਰਨ ਬਣਦੇ ਨੇ, ਸਾਰੇ ਦੁੱਖਾਂ ਦਾ ਕਾਰਨ ਬਣਦੇ ਨੇ ਇਹ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ, ਤੇ ਜਿਹੜੇ ਸੰਤ ਪੁਰਸ਼ ਨੇ ਉਹ ਪਰਮਾਤਮਾ ਦਾ ਨਾਮ ਜਪਣ ਦੀ ਪ੍ਰੇਰਨਾ ਕਰਦੇ ਨੇ, ਆਓ ਪਿਆਰਿਓ ਬੈਠਿਓ, ਮਿਲ ਕੇ ਪਰਮਾਤਮਾ ਦੀ ਭਜਨ ਬੰਦਗੀ ਕਰੀਏ। ਤੇ ਫਿਰ ਉਹਨਾਂ ਦੀ ਸੰਗਤ ਕਰੀਏ, ਕਹਿ ਸੰਗਤ ਕਰ ਸਾਧਕੀ, ਕਹਿ ਹਰ ਕੇ ਗੁਣ ਗਾਏ। ਮਨੁੱਖਾ ਗੁਰੂ ਦੀ ਸੰਗਤ ਕਰਿਆ ਕਰ, ਇੱਥੋਂ ਬੜਾ ਕੁਝ ਤੈਨੂੰ ਮਿਲਣਾ, ਬੜਾ ਕੁਝ ਮਿਲਣਾ। ਕਹਿ ਹਰ ਕੇ ਗੁਣ ਗਾਏ, ਜਾਂ ਫਿਰ ਪਰਮਾਤਮਾ ਦੇ ਗੁਣਗਾਨ ਕਰਿਆ ਕਰ, ਤੇ ਪਰਮਾਤਮਾ ਦੇ ਗੁਣ ਗਾਉਣ ਦੀ ਦਾਤ ਵੀ ਇੱਥੋਂ ਹੀ ਮਿਲਦੀ ਹੈ। ਇੱਕ ਮੈਂ ਹੋਰ ਥੋੜਾ ਜਿਹਾ ਖੁਲਾਸਾ ਕਰਦੇ ਹਾਂ, ਕਈ ਸੱਜਣਾਂ ਦੇ ਮੂੰਹੋਂ ਨਾ ਇਹ ਗੱਲ ਨਿਕਲਦੀ ਹੈ ਵੀ ਜਦ ਸਤਿਗੁਰੂ ਜੀ ਕਿਰਪਾ ਕਰਨਗੇ ਆਪਣੇ ਆਪ ਦਰ ਤੇ ਬੁਲਾ ਲੈਣਗੇ, ਜਦ ਵਾਹਿਗੁਰੂ ਨੂੰ ਭਾਵੇਗਾ ਉਸ ਵੇਲੇ ਨਾਮ ਜਪਵਾ ਲਏਗਾ। ਇਹਦਾ ਭਾਵ ਇਹ ਵੀ ਉਹਦੇ ਅੰਦਰ ਭੁੱਖ ਨਹੀਂ ਲੱਗੀ। ਜੇ ਤੂੰ ਪਰਮਾਤਮਾ ਨੂੰ, ਗੁਰੂ ਨੂੰ ਇੰਨਾ ਹੀ ਮੁੱਖ ਰੱਖਦਾ ਹੈ, ਤੇ ਧਿਆਨ ਕਰ ਪਿਆਰਿਆ, ਜਦ ਤੈਨੂੰ ਭੁੱਖ ਲੱਗਦੀ ਕਦੇ ਤੂੰ ਕਹਿੰਦਾ ਸਤਿਗੁਰੂ ਜੀ ਆ ਕੇ ਮੈਨੂੰ ਲੰਗਰ ਛਕਾ ਦਿਓ, ਵੀ ਜੇ ਕਿਤੇ ਸਤਿਗੁਰੂ ਜੀ ਮੇਰੇ ਸਾਹਮਣੇ ਖੜੋ ਕੇ ਮੈਨੂੰ ਕਹਿਣਗੇ ਤਾਂ ਹੀ ਮੈਂ ਲੰਗਰ ਛਕਾਂਗਾ। ਕਦੇ ਤੇਰੇ ਪੇਟ ਨੂੰ ਲੱਗੀ ਹੋਵੇ ਭੁੱਖ,
ਤੇ ਤੂੰ ਕਦੀ ਕਹਿੰਦਾ ਹੈ ਵੀ ਜੇ ਕਿਤੇ ਵਾਹਿਗੁਰੂ ਜੀ ਆ ਕੇ ਮੇਰੇ ਸਾਹਮਣੇ ਖੜੋ ਕੇ ਕਹਿਣਗੇ ਵੀ ਲੰਗਰ ਛਕ ਲੈ ਤਾਂ ਹੀ ਮੈਂ ਲੰਗਰ ਛਕਾਂਗਾ? ਕਹਿੰਦਾ ਕੋਈ ਨਹੀਂ, ਉਹ ਤਾਂ ਤੂੰ ਆਪ ਹੀ ਛਕ ਲੈਂਦਾ। ਕਿਉਂ ਛਕਦਾ? ਤੇਰੇ ਪੇਟ ਚ ਭੁੱਖ ਲੱਗੀ ਹੈ। ਜਿਸ ਦਿਨ ਤੇਰੇ ਅੰਦਰ ਪਰਮਾਤਮਾ ਦੇ ਨਾਮ ਦੀ, ਪਰਮਾਤਮਾ ਦੀ ਭਜਨ ਬੰਦਗੀ ਦੀ ਭੁੱਖ ਲੱਗ ਗਈ, ਉਸ ਦਿਨ ਤੂੰ ਕਿਸੇ ਨੂੰ ਵੀ ਨਹੀਂ ਪੁੱਛਣਾ। ਕਿਹਨੂੰ ਪੁੱਛੇਗਾ? ਤੂੰ ਗੁਰਮੁਖ ਪਿਆਰਿਆਂ ਨੂੰ ਪੁੱਛੇਗਾ, ਤੂੰ ਆਪਣੇ ਗੁਰੂ ਨੂੰ ਪੁੱਛੇਗਾ। ਗੁਰਮੁਖ ਪਿਆਰਿਆਂ ਨੇ, ਗੁਰੂ ਨੇ ਤੈਨੂੰ ਦੱਸ ਦੇਣਾ ਜੇ ਵੀ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਹੈ, ਉਹਨਾਂ ਨੇ ਦੱਸ ਦੇਣਾ। ਗੁਰੂ ਰਾਮਦਾਸ ਪਿਤਾ ਜੀ ਨੇ ਦੱਸ ਦੇਣਾ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਹੇ ਗੁਰਸਿੱਖੋ, ਹੇ ਮੇਰੇ ਮਿੱਤਰੋ, ਪਿਆਰਿਓ, ਗੁਰੂ ਦੀ ਚਾਲ ਚੱਲੀਏ। ਤੇ ਗੁਰੂ ਰਾਮਦਾਸ ਪਿਤਾ ਜੀ ਨੇ ਕੀ ਦੱਸਣਾ? ਕਹਿਣ ਲੱਗੇ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਸਮਝਾਉਣਾ ਗੁਰੂ ਨੇ ਤੈਨੂੰ, ਬਸ ਪਿਆਰਿਆ ਇਹ ਗੱਲ ਪੱਲੇ ਬੰਨ ਲੈ ਤੂੰ। ਸਤਿਗੁਰੂ ਜੀ ਜੋ ਤੈਨੂੰ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਜੋ ਤੈਨੂੰ ਕਹਿੰਦੀ ਹੈ, ਬਸ ਉਸਨੂੰ ਭੁਲਾ ਕਰਕੇ ਮੰਨ ਲੈ। ਤੇ ਸੱਚ ਜਾਣੀਓ ਸਾਧ ਸੰਗਤ ਜੀ, ਗੁਰਮੁਖ ਪਿਆਰੇ ਮੰਨਦੇ ਨੇ। ਗੁਰੂ ਨੂੰ ਪਿਆਰ ਕਰਨ ਵਾਲੇ, ਪਰਮਾਤਮਾ ਨੂੰ ਪਿਆਰ ਕਰਨ ਵਾਲੇ, ਉਹ ਗੁਰੂ ਦੀ ਗੱਲ ਮੰਨਦੇ ਨੇ ਬਿਲਕੁਲ, ਕਿਉਂਕਿ ਪ੍ਰਗਟ ਗੁਰਾਂ ਕੀ ਦੇਹ। ਗੁਰੂ ਗ੍ਰੰਥ ਸਾਹਿਬ ਜੀ ਗੁਰਾਂ ਦੀ ਦੇਹ। ਮਾਤਾ ਪਿਤਾ ਨੇ ਸਾਡੇ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੇ ਕਿਰਪਾ ਮਹਿ ਸੂਕ ਕਨੇਰੇ। ਬੜੇ ਸੁੱਖ ਨੇ। ਪਰ ਸਾਧ ਸੰਗਤ ਜੀ ਮੈਂ ਬੇਨਤੀ ਕਰਾਂਗਾ, ਸੁੱਖ ਤਾਂ ਘਨੇਰੇ ਮਿਲਣਗੇ, ਪਰ ਪਹਿਲਾਂ ਬੱਚਾ ਬਣਨਾ ਪਏਗਾ। ਬੱਚਾ ਬਣ ਕੇ ਆਉਂਦੇ ਜਾਂ ਫਿਰ ਸ਼ਾਣੇ ਬਣ ਕੇ ਇੱਥੇ ਆਉਂਦੇ ਆ? ਜੇ ਪਿਆਰਿਆ ਤੂੰ ਸ਼ਾਣਾ ਬਣ ਕੇ ਆਉਂਦਾ ਨਾ, ਫਿਰ ਨੀ ਗੱਲ ਬਣਨੀ, ਫਿਰ ਪਿਤਾ ਦਾ ਪਿਆਰ ਨਹੀਂ ਤੈਨੂੰ ਮਿਲੇਗਾ। ਜੇ ਸ਼ਾਣਾ ਹੀ ਵੱਡਾ ਹੀ ਬਣ ਕੇ ਆਇਆ, ਇੱਥੇ ਤਾਂ ਬੱਚਾ ਬਣ ਕੇ ਆਉਣਾ ਪਏਗਾ ਫਿਰ ਗੁਰੂ ਦਾ। ਫਿਰ ਦੇਖ ਗੁਰੂ ਕਿਸ ਤਰ੍ਹਾਂ ਤੈਨੂੰ ਲਾੜ ਲੜਾਉਂਦੇ ਨੇ। ਤੇਰਾ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਮਹੀਨਾ ਸਾਲ ਨਹੀਂ, ਗੁਰੂ ਨੇ ਇਹੋ ਜਿਹਾ ਪਿਆਰ ਤੇਰੀ ਝੋਲੀ ਚ ਪਾਉਣਾ, ਇਹੋ ਜਿਹਾ ਤੈਨੂੰ ਗੜ ਵੱਕੜੀ ਚ ਲੈਣਾ, ਤੇਰਾ ਜੀਵਨ ਹੀ ਸਫਲਾ ਕਰ ਦੇਣਾ। ਗੁਰੂ ਨੇ ਤੇਰਾ ਜੀਵਨ ਹੀ ਸਫਲਾ ਕਰ ਦੇਣਾ। ਬਸ ਗੁਰੂ ਦਾ ਬੱਚਾ ਬਣ ਕੇ ਆਇਆ ਕਰ। ਇਸ ਮਨ ਨੂੰ ਕਹਿ ਦਿਆ ਕਰੋ, ਮਨਾ ਅੰਦਰ ਹੰਕਾਰਿਆ ਨਹੀਂ ਜਾਣਾ ਗੁਰੂ ਕੋਲ, ਅੰਦਰ ਸ਼ਾਣਾ ਬਣ ਕੇ ਨਹੀਂ ਜਾਣਾ, ਅੰਦਰ ਗਿਆਨਵਾਨ ਬਣ ਕੇ ਨਹੀਂ ਜਾਣਾ, ਅੰਦਰ ਤਾਕਤਵਰ ਬਣ ਕੇ ਨਹੀਂ ਜਾਣਾ। ਬਸ ਅੰਦਰ ਤਾਂ ਮੇਰੇ ਗੁਰੂ ਦੇ ਸਾਹਮਣੇ ਜਾਣਾ, ਉੱਥੇ ਬਹਿਣਾ, ਨਿਮਾਣਾ ਹੋ ਕੇ, ਨਿਤਾਣਾ ਹੋ ਕੇ, ਨਿਆਸਰਾ ਹੋ ਕੇ ਪਿਆਰਿਆ ਤਾਂ ਗੱਲ ਬਣਨੀ ਜੇ। ਫਿਰ ਦੇਖ ਤੂੰ ਗੁਰੂ ਤੈਨੂੰ ਕਿਵੇਂ ਖੁਸ਼ੀਆਂ ਤੇਰੀ ਝੋਲੀਆਂ ਭਰ ਦਿੰਦੇ ਨੇ। ਲੱਖ ਖੁਸ਼ੀਆਂ, ਜੇ ਕਿਸੇ ਕਿਤੇ ਨੂੰ ਕੋਈ ਸ਼ੱਕ ਹੋਵੇ, ਪੰਜਵੇਂ ਪਾਤਸ਼ਾਹ ਜੀ ਨੇ ਪੁੱਛ ਲਾ, ਲੱਖ ਖੁਸ਼ੀਆਂ, ਲੱਖਾਂ ਖੁਸ਼ੀਆਂ ਥੋੜੀਆਂ ਹੁੰਦੀਆਂ ਨੇ, ਪਾਤਸ਼ਾਹੀਆਂ ਪਾਤਸ਼ਾਹੀਆਂ ਮਿਲ ਜਾਣਗੀਆਂ ਤੈਨੂੰ। ਦੇਣੀ ਕਿੰਨੇ? ਗੁਰੂ ਨੇ ਦੇ ਦੇਣੀਆਂ। ਸਿੱਖਾ ਤੇਰਾ ਗੁਰੂ ਬੜਾ ਸਮਰੱਥ ਹੈ, ਗੁਰੂ ਗ੍ਰੰਥ ਸਾਹਿਬ ਬੜੇ ਸਮਰੱਥ ਨੇ। ਜੇ ਕਿਤੇ ਤੈਨੂੰ ਕੋਈ ਕਦੇ ਕੋਈ ਚਿੰਤਾ ਹੋਏ ਨਾ ਕਿਸੇ ਕਿਸਮ ਦੀ, ਤੂੰ ਗੁਰੂ ਕੋਲ ਆ ਕੇ ਗੁਰਬਾਣੀ ਪੜ੍ਹ। ਸਾਧ ਸੰਗਤ ਜੀ, ਦੁਨੀਆਂ ਦਾ, ਪੂਰੀ ਦੁਨੀਆਂ ਦਾ, ਪੂਰੀ ਦੁਨੀਆਂ ਵਿੱਚ ਕੋਈ ਇਹੋ ਜਿਹਾ ਸਵਾਲ ਨਹੀਂ ਜਿਸ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ। ਬਸ ਗੱਲ ਇਹ ਹੈ ਕਿ ਥੋੜੀ ਜਿਹੀ ਮਿਹਨਤ ਲੱਗਦੀ ਹੈ। ਗੁਰੂ ਕੋਲ ਆ ਕੇ ਬੈਠ,
तेनु जीवन दी जाच अपने आप ही गुरबाणी ने दसी जानी, बस तेरा कम फिर मानना है। गल मन्नण नाल बनेगी, गुरु नूं बहुत खुशी होएगी जिस दिन तू गुरु की गल मन्नेगा। जे तू गुरु की गल सुनता रहा, गुरबाणी सुनता रहा, सुनता तां तू घंटे घंटे रहा पर कदे मन्नी ना, फिर गुरु की खुशी तेनों नहीं मिलनी प्यारिया। तू सुन तक सीमित रह गया। हां, सुन सुन के ज्ञान बड़ा हो जाता है पर सुन के मानना है। सतगुरु सच्चे पातशाह मैं तुहाडी गुरबाणी ए सुनी ते मेरे ते कृपा ए कर दो, मैं इस नूं मन्ना भी ते तुसी कृपा करनी है। मन्ने सुरत हुए मन बुद्ध, मन्ने सगल भवन की शुद्ध, सारे भवना दी शुद्ध भाव सार समझ आ जाती है। जेकर कोई गुरु ग्रंथ साहिब जी की पावन बाणी सुन के मन लए तो गुरु नानक साहिब जी कह रहे ने, कहन लगे दुनिया दे लुको सारी सृष्टि की समझ उसनू आ जाती है। हुण सारी सृष्टि की समझ की है? उस मनुख नू ए मनुखा जीवन जीवन दी उसनू जाच आ जाती है। नहीं तो कितने ये तो नहीं हो रहा बंदिया तेरे नाल। करतूत पशु की मानस जात, लोक पचारा करें दिन रात। कितने ये तो नहीं हो रहा कि शरीर मनुखा वाले ते करतूतां वो पशुआ तो भी बदतर। कितने ये तो नहीं हो रहा भी पशुआ वांगू ही तू पेट भरदा पिया? नहीं, ये मनुखा जन्म बहुत मुश्किल नाल मिलता है, ये इन्ना सौखा नहीं मिलता। कई जन्म पए कीट पतंगा, कई जन्म गजमीन कुरंगा, कई जन्म पंखी सरप हैयो, कई जन्म है वर वृख जोयो, मिल जगदेश मिलन की बरिया, चिरंकाल ए देहे संजरिया। बड़ी जुन्ना विच घूम के आए आ, कीड़े बने पतंगे बने हाथी बने मच्छी बने रुख बने, बड़ा कुछ बनन तो बाद उस मालक ने कृपा कीती, ए मनुखा देही मिली। ते किस वास्ते मिली? मिल जगदीश मिलन की बरिया, जगत दा ईस जगत दा मालक प्यारिया उसनू मिल। तू जेकर नहीं मिलिया तां जतन कर मेरे मालक दा मेल हो जावे। हुण तैनू किवें पता लगेगा मैनू मेरे मालक दा मेल हो गया? उस मालक दा हरेक काम तैनू चंगा लगन लग पेगा, उस मालक दी रजा वो चंगी लगन लग पेगी, उस मालक दा हरेक फैसला तैनू फिर चंगा लगेगा। अपने फैसले नहीं, उस मालक दे फैसले तैनू चंगे लगनगे। थोड़ा जिहा घाटा आ रहा मालका, ये तेरी कृपा तेरी मेहर तेरा हुक्म, कारोबार वधिया चल रहा मालक जी तेरा शुकराना, मेरी की पाया है, मैं ता तुच्छ बुद्धि हैगा। तो गुरदेव पातशाह जी बख्शिश करते ने, कहन लगे प्यारियो मिल जगदीश मिलन की बरिया, ए एक बारी मिली है सानू, सारियां नू एक मौका मिलिया है। किस वास्ते? उस परमात्मा दे मिलाप वास्ते। जदों तैनू लगन लगे मेरा वाहिगुरु मेरे अंग संग है, मेरे अंदर भी है, मेरे बाहर भी है, मेरे घर भी है, मेरे दुकान ते भी है, मेरे कारोबार ते है, मेरे ऑफिस ते भी मेरा वाहिगुरु जी है, समझ लेना तू परमात्मा दे शरण विच है। जेकर तैनू परमात्मा किते नजर ना आवे फिर तू परमात्मा दी शरण विच नहीं है, क्योंकि तैनू परमात्मा लगता ही नहीं भी मेरे अंग संग है। ते पातशाह कह रहे ने, कहन लगे संतन अवरना काहू जानी, मिल जगदीश मिलन की बरिया, चिरंकाल ए दे संजरिया। चिरंकाल
ਬੜੇ ਕਾਲ ਬਾਅਦ, ਬੜੇ ਸਮੇਂ ਬਾਅਦ, ਬੜੀਆਂ ਜੁਨਾਂ ਤੋਂ ਬਾਅਦ ਇਹ ਮਨੁੱਖਾਂ ਦੇ ਹੀ ਮਿਲਦੀ ਹੈ। ਤੇ ਕਹਿੰਦੇ ਨੇ ਸੰਤਨ ਅਵਰ ਨਾ ਕਾਹੂ ਜਾਣੇ, ਜਿਹੜੇ ਸੰਤ ਪੁਰਸ਼ ਨੇ, ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਉਹ ਕਿਸੇ ਦੇ ਮੁਥਾਜ ਨਹੀਂ ਰਹਿੰਦੇ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੂੰਹ ਛੰਦਾ, ਵਾਹਿਗੁਰੂ ਜੀ ਬਸ ਤੂੰ ਮੇਰੇ ਵੱਲ ਹੋਵੇ ਫਿਰ ਮੈਨੂੰ ਕਿਸੇ ਚੀਜ਼ ਦੀ ਕੋਈ ਮੁਥਾਜੀ ਨਹੀਂ, ਕੋਈ ਮੁਥਾਜੀ ਨਹੀਂ। ਕਿਉਂ ਤੁਦ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਜਦੋਂ ਮੈਂ ਤੇਰਾ ਬੰਦਾ ਬਣਿਆ ਨਾ, ਕਹਿਣ ਲੱਗੇ ਮੈਨੂੰ ਇੰਜ ਲੱਗਦਾ ਵਾਹਿਗੁਰੂ ਜੀ ਤੂੰ ਮੈਨੂੰ ਸਾਰਾ ਹੀ ਕੁਝ ਸੌਂਪ ਦਿੱਤਾ। ਕਿਉਂ? ਕਿਉਂਕਿ ਫਿਰ ਉਸਨੂੰ ਕੋਈ ਘਾਟ ਮਹਿਸੂਸ ਨਹੀਂ ਹੁੰਦੀ। ਜੇ ਕਿਤੇ ਸੋਹਣੀ ਵੱਡੀ ਗੱਡੀ ਦੀ ਬਜਾਏ ਉਹ ਬੰਦਾ ਪੈਦਲ ਵੀ ਜਾ ਰਿਹਾ ਨਾ, ਉਹ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦਾ ਹੈ। ਸੋਹਣੇ ਘਰ 'ਚ ਨਹੀਂ, ਇੱਕ ਕੁੱਲੀ 'ਚ ਵੀ ਰਹਿ ਰਿਹਾ ਤਦ ਵੀ ਮਾਲਕ ਦਾ ਸ਼ੁਕਰਾਨਾ ਕਰਦਾ ਹੈ। ਤਨ 'ਤੇ ਬਹੁਤ ਸੋਹਣੇ ਵਸਤਰ ਨਹੀਂ, ਮੰਦੇ ਵਸਤਰ ਪਾ ਕੇ ਵੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ, ਕਿਉਂਕਿ ਦੁਨੀਆ ਵੀ ਤਲ ਤੋਂ ਉੱਤੇ ਉੱਠ ਗਿਆ। ਰਜਗੁਣ ਤਮਗੁਣ ਸਤਗੁਣ, ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚੀ ਪਦਵੀ ਹੋ ਗਈ, ਹੁਣ ਉੱਤੇ ਲੰਘ ਗਿਆ। ਹੁਣ ਉਸਨੂੰ ਆਪਾਂ ਕਈ ਸ਼ਬਦ ਦਿੰਦੇ ਹਾਂ। ਉਸ ਮਨੁੱਖ ਨੂੰ ਕਹਿੰਦੇ ਭਾਈ ਇਹ ਬ੍ਰਹਮ ਗਿਆਨੀ ਬਣ ਗਿਆ, ਬ੍ਰਹਮ ਨੂੰ ਜਾਣਨ ਵਾਲਾ। ਬ੍ਰਹਮ ਗਿਆਨੀ, ਬ੍ਰਹਮ ਦਾ ਭਾਉ ਪਰਮਾਤਮਾ ਤੇ ਗਿਆਨੀ ਦਾ ਭਾਉ ਉਸ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਬਣਾਉਣ ਵਾਲਾ, ਵੀ ਇਸ ਬੰਦੇ ਨੇ ਪਰਮਾਤਮਾ ਦੇ ਨਾਲ ਸਾਂਝ ਬਣ ਗਈ ਦੀ। ਉਸਨੂੰ ਕਹਿੰਦੇ ਭਾਈ ਇਸਨੂੰ ਪਰਮ ਪਦਵੀ ਪ੍ਰਾਪਤ ਹੋ ਗਈ, ਪੂਜਨੀਕ ਪਦਵੀ, ਦੁਨੀਆਵੀ ਪਦਵੀਆਂ ਤੋਂ ਉੱਚੀ। ਉਹਨੂੰ ਕਹਿੰਦੇ ਨੇ ਵੀ ਇਹਦਾ ਦਸਮ ਦੁਆਰ ਖੁੱਲ ਗਿਆ, ਕਿਉਂਕਿ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਇਹ ਦਸਵਾਂ ਇਹੀ ਹੈ ਗਿਆਨ ਦਾ ਦਰਵਾਜ਼ਾ। ਨੌ ਦਰਵਾਜ਼ਿਆਂ ਬਾਰੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ, ਪਰ ਦਸਵਾਂ ਗਿਆਨ ਦਾ ਦਰਵਾਜ਼ਾ ਉਹ ਵਾਹਿਗੁਰੂ ਜੀ ਨੇ ਖੋਲ ਦੇਣਾ। ਭਰਮ ਦਾ ਜਿਹੜਾ ਪਰਦਾ ਪਿਆ ਹੁੰਦਾ ਹੈ, ਬਸ ਗੁਰੂ ਉਸ ਨੂੰ ਹਟਾਉਂਦਾ ਹੈ। ਪੇਖਿਓ ਲਾਲਨ ਪਾਠ ਬੀਚ ਖੋਏ, ਆਨੰਦ ਚਿਤਾ ਹਰਖੇ ਪਤੀਨ। ਤੇ ਇਸ ਤੁਕ ਦੇ ਵਿਸਰਾਮ ਬੜੇ ਕਮਾਲ ਦੇ ਨੇ, ਮੈਂ ਸਾਂਝੇ ਕਰ ਲਿਆ। ਹੁਕਮਨਾਮੇ ਦੇ ਰੂਪ ਵਿੱਚ ਬਹੁਤ ਵਾਰ ਸੁਣਨ ਨੂੰ ਮਿਲਦਾ ਹੈ, ਪੇਖਿਓ ਲਾਲਨ, ਮੈਂ ਆਪਣੇ ਪਤੀ ਪਰਮੇਸ਼ਰ ਨੂੰ ਦੇਖਿਆ, ਉਹਦੇ ਦੀਦਾਰ ਕੀਤੇ। ਪਾਟ ਬੀਚ ਖੋਏ, ਮੇਰੇ ਤੇ ਮੇਰੇ ਪਰਮਾਤਮਾ ਦੇ ਦਰਮਿਆਨ ਜਿਹੜਾ ਭਰਮ ਦਾ ਪਰਦਾ ਪਿਆ ਹੋਇਆ ਸੀ, ਬਸ ਮੇਰੇ ਗੁਰੂ ਨੇ ਉਹ ਪਰਦਾ ਹਟਾਇਆ ਭਰਮ ਦਾ, ਮੈਨੂੰ ਆਪਣੇ ਵਾਹਿਗੁਰੂ ਜੀ ਦੇ ਅੰਦਰ ਹੀ ਦੀਦਾਰ ਹੋ ਗਏ। ਪੇਖਿਓ ਲਾਲਨ ਪਾਟ ਬੀਚ ਖੋਏ, ਆਨੰਦ ਚਿਤਾ, ਮੇਰੇ ਚਿੱਤ ਵਿੱਚ ਆਤਮਕ ਖੁਸ਼ੀਆਂ ਬਣ ਗਈਆਂ। ਹਰਖੇ ਪਤੀਨ, ਅੰਦਰ ਖੁਸ਼ੀਆਂ ਬਣ ਗਈਆਂ, ਮੇਰਾ ਇਹ ਮਨ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਗਿਆ। ਹੁਣ ਸਾਧ ਸੰਗਤ ਜੀ, ਜਿਸਦਾ ਮਨ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਜਾਵੇ, ਫਿਰ ਉੱਥੇ ਕੋਈ ਵਿਕਾਰਾਂ ਦੀ ਮੈਲ ਰਹੇਗੀ? ਤੇ ਪਾਤਸ਼ਾਹ ਕਹਿੰਦੇ

ਜਿਸ ਦਾ ਪੱਖ ਰੱਖਣ ਵਾਲਾ, ਜਿਸ ਦਾ ਰਾਖਾ, ਜਿਸ ਦੀ ਮਦਦ ਕਰਨ ਵਾਲਾ ਉਹ ਪਰਮਾਤਮਾ ਆਪ ਹੈ। ਕਹਿਣ ਲੱਗੇ, ਉਹ ਭਲੇ ਪੁਰਸ਼ ਪਰਮਾਤਮਾ ਦੇ ਪਿਆਰੇ ਸਦਾ ਹੀ ਬੇਪਰਵਾਹ ਰਹਿੰਦੇ ਨੇ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਗੁਰਦੇਵ ਅਗਲੇ ਪਦੇ ਵਿੱਚ ਕਹਿੰਦੇ ਨੇ, ਉੱਚ ਸਮਾਨਾ ਠਾਕੁਰ ਤੇਰੋ, ਮੇਰੇ ਵਾਹਿਗੁਰੂ ਜੀ ਤੇਰਾ ਜਿਹੜਾ ਸਾਮਿਆਨਾ ਹੈ ਨਾ, ਆਪਣੀ ਸੋਭਾ ਵਧਾਉਣ ਵਾਸਤੇ ਬੜੇ ਬੜੇ ਸਾਮਿਆਨਾ ਲਗਾਉਂਦੇ ਨੇ ਲੋਕੀ, ਉੱਚੇ ਉੱਚੇ ਮਕਾਨ ਬਣਾਉਂਦੇ ਨੇ। ਪਰ ਗੁਰਦੇਵ ਕਹਿੰਦੇ, ਕਹਿਣ ਲੱਗੇ, ਪਿਆਰੇ ਉਹ ਪਰਮਾਤਮਾ ਦਾ ਜਿਹੜਾ ਸਾਮਿਆਨਾ ਨਾ, ਕਹਿਣ ਲੱਗੇ, ਉਹ ਸਾਰਿਆਂ ਨਾਲੋਂ ਉੱਚਾ ਹੈ। ਅਵਰਨਾ ਕਾਹੂ ਤਾਨੀ, ਇਸ ਤਰ੍ਹਾਂ ਦਾ ਚੰਦੋਆ, ਇਸ ਤਰ੍ਹਾਂ ਦਾ ਸੋਹਣਾ ਸਾਮਿਆਨਾ ਉੱਚਾ ਕੋਈ ਹੋਰ ਨਹੀਂ ਤਾਣ ਸਕਦਾ। ਐਸੋ ਅਮਰ ਮਿਲਿਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ, ਐਸੋ ਅਮਰ ਮਿਲਿਓ ਭਗਤਨ ਕੋ। ਕਹਿਣ ਲੱਗੇ, ਭਗਤਾਂ ਨੂੰ ਇਹੋ ਜਿਹਾ ਪਰਮਾਤਮਾ ਮਿਲ ਪੈਂਦਾ ਹੈ ਤੇ ਉਹ ਵੀ ਪਰਮਾਤਮਾ ਦੇ ਪਿਆਰ ਵਿੱਚ ਰੰਗੀਜ ਜਾਂਦੇ ਨੇ। ਰੋਗ ਸੋਗ ਦੁੱਖ ਜਰਾ ਮਰਾ, ਉਹਨਾਂ ਨੂੰ ਰੋਗ, ਚਿੰਤਾ, ਦੁੱਖ, ਬੁਢੇਪਾ ਇਹ ਨੇੜੇ ਨਹੀਂ ਆਉਂਦੇ। ਕਹਿਣ ਲੱਗੇ, ਉਹਨਾਂ ਦੇ ਨਿਕਟ ਵੀ ਨਹੀਂ ਇਹ ਆਉਂਦੇ, ਨੇੜੇ ਹੀ ਨਹੀਂ ਆਉਂਦੇ। ਨਿਰਭਉ ਹੋਏ ਰਹੇ ਲਿਵੇਕੈ, ਨਾਨਕ ਹਰ ਮਨਮਾਨੀ। ਨਿਰਭਉ ਹੋਏ ਰਹੇ ਲਿਵੇਕੈ, ਕਹਿਣ ਲੱਗੇ ਉਹ ਇੱਕ ਪਰਮਾਤਮਾ ਵਿੱਚ ਆਪਣੀ ਸੁਰਤ ਜੋੜੀ ਰੱਖਦੇ ਨੇ ਤੇ ਹਜ਼ੂਰ ਕਹਿੰਦੇ ਨੇ, ਕਹਿਣ ਲੱਗੇ ਉਹ ਨਿਰਭਉ ਦੇ ਨਾਲ ਜੁੜ ਕੇ ਆਪ ਵੀ ਨਿਰਭਉ ਹੋ ਜਾਂਦੇ ਨੇ। ਹਰ ਮਨ ਮਾਨੀ, ਉਹਨਾਂ ਦਾ ਜਿਹੜਾ ਮਨ ਹੈ ਇਹ ਪਰਮਾਤਮਾ ਦੇ ਪਿਆਰ ਵਿੱਚ ਪਤੀਜ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਦੇ ਅੰਦਰ ਵਸ ਜਾਵੇ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹਿਲੇ। ਨਾਨਕ ਹਰ ਪ੍ਰਭਾਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ। ਗਜਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਮਿਲ ਕੇ ਕਰੀਏ ਆਨੰਦ ਸਾਹਿਬ ਜੀ ਦੀ 6 ਪੌੜੀਆਂ ਦਾ ਪਾਠ।

ਮਨਵਸਿਆ ਵਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਕੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾ।

ਚਾਰੋ ਵਾਜੇ ਪੰਜ ਸ਼ਬਦ ਤੇ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾਂਜ ਤੁਰ ਧਾਰੀਆ ਪੰਜ ਦੂ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਸੁਖੋ ਆ ਤਿਤ ਕਰ ਅਨਾਦ ਵਾਜੇ ਆਨੰਦ ਸੁਣੋ ਵਡਭਾਗੀ।

ਚੌਹਾਨ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਜਿਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਹੀ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣਨੀ ਵਾਹ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ

ਮਹਾਰਾਜ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਡਣ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਣ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਪਾਠ, ਪੰਜ ਬਾਣੀਆਂ ਦੇ ਨੇਤਨੇਮ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਬਾਗ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ। ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਲੰਗਰ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹਲਾਵ ਭੋਗ ਹਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁੱਖ ਬਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ।

ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਆਹੋ ਜਿਉਂ ਤਿੰਨ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਸੰਗਤਾਂ ਵੱਲੋਂ ਆਰੰਭ ਹਨ। ਜਪਜੀ ਸਾਹਿਬ ਦੇ ਪਾਠਾਂ ਸਮੇਤ ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। 10:30 ਵਜੇ ਸਮਾਪਤੀ। ਸਾਰਾ ਦਿਨ ਕਥਾ ਕੀਰਤਨ ਦੇ ਦੀਵਾਨ ਸਾਜ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जाए, नानक सुख आनंद।

ਨਗਰ ਗੰਧਰਵ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਫੱਬ ਪਤਿਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸੈ ਉਧਾਰੇ ਨਾਨਕਾ ਸੋ ਸਿਮਰੈ ਸਿਰਜਣਹਾਰ ਦੂਜੀ ਛੋੜ ਕੁਵਾਟੜੀ ਇੱਕ

ਪੰਚ ਨਾਰ ਸੰਗ ਅਸ਼ਟ ਸੁਤ ਉੱਠਹਿ ਤਾਨ ਕਲੋਲ ਗਾਇਨ ਧਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸਹਾਈ।

0: ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਨਕਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਭਰੀਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆ ਰਹੂਏ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ
1: ਹੁਕਮੀ ਹੋਵਨ ਆਕਾਰ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਹੀ ਜੁਗਾ ਜਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵਿਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਸੈ ਦਰਬਾਰ ਮੁਹੋਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ

ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ

ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਈ ਕਰੀ ਜੇਤੀ ਸਿਰਠ ਉਪਾਈ ਵੇਖਾ ਬਿਨ ਕਰਮਾ ਕੀ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਈ ਚੰਗਾ ਨਾ ਉਰਖਾਈ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਐ ਸਿੱਧ ਪੀਰ ਸੁਰਨਾਥ ਸੁਣਿਐ ਧਰਤ ਧਵਲ ਆਕਾਸ਼ ਸੁਣਿਐ ਦੀਪ ਲੋ ਪਾਤਾਲ ਸੁਣਿਐ ਪੋਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸ਼ਰ ਵਰਮਾ ਇੰਦ ਸੁਣਿਐ ਮੁਖ ਸਾਲਾਹਣ ਮੰਦ

ਲੋਕ ਥਾਪ ਰੱਖਿਆ ਜਨਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਭਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੂਰ

ਕੌਣ ਕੂਦ ਕੀਤਾ ਵਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਗਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰ

ਅਹੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਰਾਹੇ।

ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਸ ਅਠਾਰਹ ਕਹਿਣ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵ ਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰਹ

ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੀ ਅਮੁੱਲ ਭਾਏ ਅਮੁੱਲਾ ਸਮਾਹੀ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ

ਆਖਹਿ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੀਵ ਕੀਤੀ ਆਖ ਹੈ ਆਖਣ ਪਾਹੀ ਕੀਤੀ ਕਹਿ ਕਹਿ ਉਠ ਉਠ ਜਾਹੀ ਏਤੇ ਕੀਤੇ ਹੋਰ ਕਰੇ ਤਾਖ ਨਾ ਸਕੈ ਹੈ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਈ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸਮਾਲੀ।

ਨਾ ਜੋਰ, ਜੋਰ ਨਾ ਜੀਵਨ ਮਰਨ ਦਾ ਹੈ ਜੋਰ, ਜੋਰ ਨਾ ਰਾਜ ਮਾਲ ਮਨ ਸੂਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟਾ ਸੰਸਾਰ।

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜਿਆ ਵਾਧਾਈ ਆ।

ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ

ਪਾ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬੱਜ ਹੋ ਕਿਆ ਕਰੇ ਵੇਚਾਰੀਆ ਤੁਦ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਿਨਵਾਰੀਆ ਏਸ ਨਉ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ।

ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋਜਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਸ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ।

ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਆਖ ਹੇ ਤਾ ਵੇਖ ਹੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ

ਜੀ ਅਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚਲਣਾ ਲਭ ਲੋਭ ਅਹੰਕਾਰ ਤਾਜ ਤਰਸਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ

ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਏਸੇ ਜਨ ਜਾਗੇ, ਜਿਨਾ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ, ਜਿਸ ਨੂੰ ਆਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ, ਏ ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਓਸ ਨੂੰ ਕਿਹੋ ਪੋਹ ਨਾ ਸਕੀ,

ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੋਪੀਐ ਵਿੱਚ ਹੋ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ, ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ।

ਜਾਏ ਪਿਆਸ ਨਾ ਜਾਏ ਹੋਰਤ ਕਿੱਤਾ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੁੜ ਨਾ ਤਰਸਨਾ ਲਾਗੈ ਆਏ ਏਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਸ ਆਏ ਕਹਿ ਨਾਨਕ ਹੋਰ ਅਨਰਸ ਸਭ ਵੀ ਸਰੇ।

ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਿਹ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾ ਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ

ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਧਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸੱਚੈ ਸੁਣਨੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਏਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ ਗਾਵਹੋ ਤਾਂ ਸੋਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆ ਵਹੇ ਸੱਚੋ ਧਿਆ ਵਹੇ ਜਾ ਤੁਧ ਭਾ ਵਹੇ ਗੁਰਮੁਖ ਜਨਾ ਬੁਝਾ ਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ।

ਕਰ ਆਵਲਾ ਆਵਲੇ ਦੇ ਆਲਾ ਸ਼ਹੀਦਾਂ ਸਿੰਘ ਦੇ ਚਰਨਾਂ ਨੂੰ ਭਾਵੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅਖੰਡ ਪਾਠ ਦੇ ਭੋਗ ਪਏ। ਸੋ ਆਓ, ਗੁਰੂ ਘਰ ਦੇ ਮਰਜ਼ਾਦਾ ਸਭ ਤੋਂ ਪਹਿਲਾਂ ਸਿਰੋਪਾਉ ਦਿੱਤੇ ਜਾਣਗੇ। ਮੈਂ ਬੇਨਤੀ ਕਰਾਂਗਾ ਗਤਕਾ ਦਲ ਭਾਈ ਬਲਜੀਤ ਜਸਦੇਵ ਸਿੰਘ ਜੀ, ਜਸਪ੍ਰੀਤ ਸਿੰਘ ਜੀ, ਸਾਡੇ ਪੁਰਾਣੇ ਮਿੱਤਰ ਲੋਹਲਾ ਸਾਹਿਬ, ਜਿਨ੍ਹਾਂ ਦੇ ਬੜੇ ਚਿਰਾਂ ਬਾਅਦ ਦਰਸ਼ਨ ਹੋਏ ਨੇ, ਉਹਨਾਂ ਨੂੰ ਬੇਨਤੀ ਕਰਾਂਗਾ। ਭਾਈ ਹਰਚੰਦ ਸਿੰਘ ਜੀ ਮਾਨ ਦੂਸਰਾ ਅਖੰਡ ਪਾਠ, ਅਤੇ ਭਾਈ ਆਕਾਸ਼ਪ੍ਰੀਤ ਸਿੰਘ ਜੀ। ਵਾਹਿਗੁਰੂ।

ਬੇਨਤੀ ਕਰਾਂਗਾ ਬਲਜੀਤ ਸਿੰਘ ਬੰਬੇ ਨੂੰ ਦੇ ਦਿਓ। ਨਹੀਂ ਨਹੀਂ ਜਥੇਦਾਰ ਲਵਲਾ ਤਾਂ ਸਾਡਾ ਪੁਰਾਣਾ ਸ਼ੁਰੂਆਤ ਉਹਨਾਂ ਨੇ ਕੀਤੀ ਹੈ ਨਾ ਸਾਲ ਵਰਿੰਦਰਪਾਲ ਸਿੰਘ ਜੀ ਨੂੰ ਬੇਨਤੀ ਕਰਾਂਗਾ। ਸਤਿ ਸ੍ਰੀ ਅਕਾਲ ਇਹ ਸਾਰਿਆਂ ਹੀ ਵੀਰਾਂ ਦੀ ਮਿਹਨਤ ਹੈ ਜੋ ਬੱਚਿਆਂ ਨੂੰ ਇਸ ਪਾਸੇ ਲਾਇਆ ਹੈ।

ਅਕਾਲ ਵਾਹਿਗੁਰੂ ਜੀ ਕਵੇ ਵਾਚ ਬੇਨਤੀ ਚੌਪੇ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਵੇ ਤੁਮ ਗਾਵੋ ਆਪਾ ਦੇ ਮੋਹ ਬਚਾਵੋ ਸੁਖੀ ਵਸੇ ਮੋਰ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਛਾਣ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪਿੰਨ ਕੀ ਰਹਿ ਪਿਆ ਸਤ ਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵ ਸਿੱਖ ਮਾਰੇ ਤਾਰੀਐ ਚੁਨ ਚੁਨ ਸਤਰ ਮਾਰੇ ਮਾਰੀਐ ਆਪ ਹਾਦੇ ਮੁਝੇ ਵਰੀਐ ਮਨ ਕਾਲ ਕਾ ਤ੍ਰਾਸ ਮਰੀਐ ਉਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੋ ਕਰੇ ਔਰ ਅੱਛਾ ਰੱਖ ਲਿਓ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦਿਸ਼ਨ ਕੇ ਅੰਤਾ ਤੁਮੋ ਪੁਰੀ ਜਿਤਰ ਦਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਜੀ ਅਵਤਾਰਾ ਕਾਲ ਪਾਏ ਕਰਮ ਸਿਮ ਪ੍ਰਕਾਸ਼ ਹਾਸਲ ਕਾਲ ਕਾ ਕੀ ਤਮਾਸਾ ਜਵਨ ਕਾਲ ਜੋਗੀ ਸਭ ਕੀ ਹੋ ਵੇਦ ਰਾਜ ਬ੍ਰਹਮਾ ਜੋਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੁਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੋ ਦਿਓ ਸਤਰਨ ਕੋ ਪਲ ਮੋਗਦ ਕੀ ਹੋ ਘਟਕੜ ਕੇ ਅੰਤਰ ਕੀ ਜਾਂਦ ਭਲੇ ਵਰੇਖੀ ਪੀਰ ਪਛਾਣ ਚੀਟੀ ਤੇ ਕੁੰਚਰ ਸੁਲਾ ਸਭ ਪਰ ਕਿਰਪਾ ਦਿਸ਼ਕਾਰ ਪੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੇ ਘਟਕੜ ਕੇ ਪੜਪੜ ਕੀ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਦਬ ਦੇ ਪਾਰਾ ਜਬ ਕਰ ਕਰਤ ਹੋ ਕਬ ਹੋ ਤੁਮ ਮਿਲਦੇ ਤਰਸਬ ਉਂਜੇ ਤੇ ਬਦਨ ਸਿ ਸਭ ਧਾਰੇ ਆਪ ਆਪਣੀ ਮੂਜ ਵਿਚਾਰੇ ਤੁਮ ਸਭੀ ਤੇ ਰਹਿਤ ਨਿਰਾਲਮ ਜਾਣ ਤਵੇਦ ਭੇਦ ਅਰਾਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ ਸਮਤਾ ਕਾ ਮੂੜ ਚਾਰਤ ਭੇਦਾ ਜਾ ਕੋ ਭੇਮ ਨ ਪਾਵਤ ਵੇਦਾ ਤਾਂ ਕੋ ਕਰਪਾਨ ਮੰਤ ਮਾਂ ਮੂੜ ਕਸ ਭੇਦ ਨ ਜਾਂਤ ਮਹਾਂਦੇਵ ਕੋ ਕੈਸ ਸਿਵ ਨਿਰੰਕਾਰ ਕਾ ਚਿੰਤ ਨ ਪਿਓ ਆਪ ਆਪਣੀ ਬੁੱਧਾ ਜੇਤੀ ਬਣਦ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੈ ਵਿਸਜਾ ਪ੍ਰਤਨ ਸੰਸਾਰਾ ਏਕੈ ਰੂਪ ਨੂੰ ਉਸ ਰੂਪਾ ਰੰਗ ਪਿਓ ਰਾਵ ਕੀ ਪੁਪਾ ਅੰਡ ਜੇਰੇ ਸਹਿਤਿਜ ਕਿੰਨੀ ਉਤਿਜ ਖਾਨ ਮੋਰਜ ਦੀਨੀ ਕਮ ਫੂਲ ਰਾਜਾ ਵੇ ਬੈਠਾ ਕਮ ਸਿੰਨ ਪਿਓ ਸ਼ੰਕਰ ਕੈਟਾ ਸਗਰੀ ਸਿਰ ਦਿਖਾਏ ਚੰਬਵ ਆਜ ਜੀਵਾ ਸਰੂ ਸੰਭਵ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਦੇ ਉਡਵ ਤਤਪਾਦਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਹਸਤ ਦਸਣੀ ਪਰੇ ਤਿਨਕੇ ਦੁਸ਼ ਦੁਖ ਤੋਂ ਮਰੇ ਪੁਰਖ ਜੀਵਨ ਪੰਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਈ ਹੈ ਤਾਂ ਕੇ ਕਾਲ ਨਿਕਟੇ ਆਇਆ ਹੈ ਰਛਾਵੇ ਤਾਇ ਸਕਾਲਾ ਦੁਸ਼ਟ ਰਿਸ਼ਟ ਕਾਲਾ ਕਿਰਪਾ ਦ੍ਰਿਸ਼ਟ ਧਨ ਜਾਨ ਹਰਿਓ ਤਾਂ ਕੇ ਤਾਪ ਤਨਕ ਮੋਹ ਹਰਿਓ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਾਸ ਵਸਕਨ ਕੋਈ ਇੱਕ ਵਾਰ ਜਿੰਤੁਵੇਂ ਸਮਾਰਾ ਕਾਲ ਫਸ ਦਿੱਤਾ ਵਾਰਾ ਜਿੰਨਾ ਨਾਮ ਤਿਆਰੋ ਕਾ ਦਰ ਦੁਜ ਦੋ ਤੇਰਾ ਕੜਕੇਤ ਮੈਂ ਸੰਨ ਤਿਆਰੀ ਆਪ ਹਾਥ ਦੇ ਲਿਓ ਵਾਰੀ ਸਰਵ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਚਾਹੇ ਕਿਰਪਾ ਕਰੀਆਂ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾ ਤਾ ਕਲਵੇ ਸਕਲ ਦੇ ਕੁਆਰਤਾ ਦੁਸ਼ ਦੋਖ ਅਨ ਕੋਸ਼ਾ ਕਰਤਾ ਸ੍ਰੀ ਅਤੁਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵੰਸ਼ਿਤ ਪਲ ਪਾਵੇ ਸੋਈ ਦੁਖ ਨੰਥ ਸੇ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਜਾਏ ਸਰਸਨਾ ਪਾਵੇ ਸੁਨੇ ਮੂਰਚਿਤ ਲਾਏ ਚਤਰਤਾ ਆਵੇ ਦੁਖ ਦਰਦ ਪੌ ਨਿਕਟ ਨਾ ਤਿੰਨ ਨਰ ਕੇ ਰਹਿਮ ਹੋ ਜੋ ਜਾਕੀ ਇੱਕ ਵਾਰ ਚੌਪੀ ਹੋਕੇ ਚੌਪੀ ਸੰਮਤ ਸਤਰਾ ਸਹਿਜ ਪਿੰਡ ਜੈ ਹਰ ਸਹਿਜ ਪੰਥੀਨ ਕਹੀ ਜੈ ਪਾਦਰ ਸੁਧੀ ਅਸ਼ਟਮੀ ਰਵਿਵਾਰਾ ਤੀਰਥ ਤਦਰਾ ਗੁਣ ਸੁਧਾਰਾ ਸੋਈਏ ਪਾਏਂਗ ਹੈ ਜਬ ਤੇ ਤੁਮਰੇ ਤਬ ਤੇ ਗੋ ਆਖ ਤਿਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿ ਮਤ ਏਕ ਨਾ ਮਾਨਿਓ ਸਿਮਰ ਸ਼ਾਸਤਰ ਵੇ ਸਵੇ ਵੋ ਭੇਦ ਕੇ ਅਮੇਕ ਨਾ ਜਾਣਿਓ ਸ੍ਰੀ ਅਸਭਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉਂ ਸਭ ਤੋਏ ਵਖਾਨਿਓ ਦੋਰਾ ਸਗਲ ਦੁਆਰ ਕੋ ਛਾੜ ਕੇ ਗਿਓ ਤੁਆਰੋ ਦੁਆਰ ਬਾਹੇਂਗੇ ਕੀ ਲਾਜ ਅਸ ਗੋਬ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ ਅਤੇ ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ। ਮਹਾਰਾਜ, ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਅਤੇ ਦਾਰਾਈ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨ, ਜੋ ਇੱਕ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਹੋਇਆ, ਉਹ ਜੋ ਫਰੀਮੋਡ ਮਿਸਲ ਕੈਲੀਫੋਰਨੀਆ ਗਤਕਾ ਦਲ ਦੀ ਜੋ ਫਰੀਮੋਡ ਮਿਸਲ ਹੈ, ਉਸ ਦੇ ਸੇਵਾਦਾਰਾਂ ਨੇ, ਬੱਚਿਆਂ ਨੇ, ਪਰਿਵਾਰਾਂ ਨੇ ਰਲ ਕੇ ਆਪ ਬਾਣੀ ਪੜ੍ਹੀ ਹੈ ਅਤੇ ਇਹ ਗੁਰੂ ਜੀ ਦਾ ਜਸ ਗਾਇਆ ਹੈ। ਗੁਰੂ ਜੀ ਦੀ ਬਾਣੀ ਪੜ੍ਹ ਕੇ ਆਸ਼ੀਰਵਾਦ ਲਈ ਹੈ। ਇਹ ਸ਼ੁਕਰਾਨੇ ਦਾ ਇਹ ਜੋ ਅਖੰਡ ਪਾਠ ਸਾਹਿਬ ਇਹ ਬੱਚਿਆਂ ਨੇ ਕਰਾਇਆ ਹੈਗਾ। ਜੋ ਫਰੀਮੋਡ ਮਿਸਲ ਹੈ ਉਸ ਬਾਰੇ ਮੈਂ ਥੋੜ੍ਹਾ ਜਿਹਾ ਜ਼ਰੂਰ ਜਾਣਕਾਰੀ ਦੇਵਾਂਗਾ ਕਿ ਤਕਰੀਬਨ 40 ਸਾਲ ਦਾ ਸਮਾਂ ਹੋ ਗਿਆ ਜਦੋਂ ਗੁਰਦੁਆਰਾ ਸਾਹਿਬ ਫਰੀਮੋਡ ਤੋਂ ਗੱਤਕੇ ਦੀ ਸ਼ੁਰੂਆਤ ਹੋਈ ਸੀ। ਉਸ ਦੇ ਜਥੇਦਾਰ ਭਾਈ ਜਸਪ੍ਰੀਤ ਸਿੰਘ ਜੀ, ਜਥੇਦਾਰ ਜਸਪ੍ਰੀਤ ਸਿੰਘ ਜੀ ਲਵਲਾ, ਜੋ ਸਾਡੇ ਪਾਸ ਇੱਧਰ ਰਹਿੰਦੇ ਸੀ, ਇਹਨਾਂ ਨੇ ਇਹ ਸ਼ੁਰੂਆਤ ਕੀਤੀ ਅਤੇ ਬੜੀ ਮਿਹਨਤ ਕੀਤੀ। ਅੱਜ ਕੈਲੀਫੋਰਨੀਆ ਸਾਰੇ ਵਿੱਚ, ਕੈਲੀਫੋਰਨੀਆ ਵਿੱਚ ਤਕਰੀਬਨ USA ਦੇ ਵਿੱਚ ਗੱਤਕਾ ਖੇਡਿਆ ਜਾ ਰਿਹਾ ਹੈ ਅਤੇ ਬੜੇ ਮਾਣ ਨਾਲ ਕਹਿਣਾ ਪੈਂਦਾ ਹੈ ਕਿ ਫਰੀਮੋਂਟ ਮਿਸਲ ਜਿਹੜੀ ਆ ਤਕਰੀਬਨ ਜਿੱਥੇ ਵੀ ਜਾ ਕੇ ਕੰਪੀਟੀਸ਼ਨ ਕਰਦੀ ਆ ਉਸ ਵਿੱਚੋਂ ਗੋਲਡ ਮੈਡਲ, ਵੱਡੇ ਵੱਡੇ ਮੈਡਲ ਲੈ ਕੇ ਇਹ ਜਿੱਤ ਕੇ ਆਉਂਦੇ ਆ। ਇਹ ਬੜੀ ਮਾਣ ਵਾਲੀ ਗੱਲ ਆ। ਇਸ ਵਿੱਚ ਜੋ ਬੱਚਿਆਂ ਦੇ ਪੇਰੈਂਟਸ ਆ ਉਹਨਾਂ ਦਾ ਵੀ ਬੜਾ ਯੋਗਦਾਨ ਹੈ ਅਤੇ ਉਸਤਾਦ ਵੀ ਜਿਹੜੇ ਆ ਉਹਨਾਂ ਦਾ ਵੀ ਬੜਾ ਯੋਗਦਾਨ ਹੈ। ਗੁਰਦੁਆਰਾ ਸਾਹਿਬ ਦੇ ਸਾਰੀ ਸੰਗਤ ਦਾ ਇਹ ਸੰਯੋਗ ਕਰਕੇ ਸਾਰਾ ਕੁਛ ਹੁੰਦਾ ਹੈ। ਮੈਂ ਭਾਈ ਜਸਪ੍ਰੀਤ ਸਿੰਘ, ਜਥੇਦਾਰ ਜਸਪ੍ਰੀਤ ਸਿੰਘ ਜੀ ਜੋ ਲਵਲਾ, ਇਹਨਾਂ ਦਾ ਬਹੁਤ ਧੰਨਵਾਦ ਕਰਦਾ, ਕਿਉਂਕਿ ਉਦੋਂ ਬਹੁਤ ਥੋੜ੍ਹੇ ਸਿੱਖ ਸੀ ਇਸ ਏਰੀਏ ਦੇ ਵਿੱਚ ਜਦੋਂ ਇਹਨਾਂ ਨੇ ਸ਼ੁਰੂਆਤ ਕੀਤੀ, ਅਤੇ ਕੋਈ ਦਿਨ ਤਿਉਹਾਰ ਵੱਡਾ ਹੋਣਾ ਉਦੋਂ ਇੱਥੇ ਨਗਰ ਕੀਰਤਨ ਹੋਣਾ ਜੇ ਤਾਂ ਵੀ ਇਹਨਾਂ ਨੇ ਸ਼ੁਰੂਆਤ ਕੀਤੀ ਮੋਹਰੇ ਜਾ ਕੇ ਗੱਤਕਾ ਖੇਡਣਾ। ਫਿਰ 1991-92 'ਚ ਖਾਲਸਾ ਸਕੂਲ ਫਰੀਮੋਂਟ ਦੀ ਸ਼ੁਰੂਆਤ ਕੀਤੀ, ਉਸ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਵੀ ਇਹਨਾਂ ਨੇ ਬੱਚਿਆਂ ਨੂੰ ਗੱਤਕਾ ਸਿਖਾਇਆ ਅਤੇ ਅੱਜ ਬੁਲੰਦੀਆਂ ਨੂੰ ਇਹ ਜੋ ਛੂਹਿਆ ਗੱਤਕੇ ਦੇ ਕੰਪੀਟੀਸ਼ਨਾਂ 'ਚ ਜੋ ਫਰੀਮੋਂਟ ਮਿਸਲ ਹੈ। ਸੋ ਮੈਂ ਇਹਨਾਂ ਦੀ ਦੇਣ ਇਹ ਆ ਕਿ ਜਦੋਂ ਵੀ ਵੱਡੇ ਵੱਡੇ ਜੋ ਉਸਤਾਦ ਇੱਥੇ ਪਹੁੰਚੇ, ਸਵਰਗਵਾਸੀ ਸਰਦਾਰ ਚਤਰ ਸਿੰਘ ਜੀ ਜੋ ਬਹੁਤ ਹੀ ਇੱਕ ਤਕੜਾ ਉਸਤਾਦ ਸੀ, ਉਹ ਵੀ ਫਰੀਮੋਂਟ ਦੇ ਵਿੱਚ ਇੱਥੇ ਸੇਵਾ ਕਰਕੇ ਗਿਆ। ਭਾਈ ਸਤਨਾਮ ਸਿੰਘ ਜੀ ਜੋ ਅੱਜ ਕੱਲ੍ਹ ਸਿਆਟਲ 'ਚ ਆ, ਉਹ ਵੀ ਇੱਥੇ ਇਹਨਾਂ ਨੇ ਉਹਨਾਂ ਨੂੰ ਵੀ ਸੇਵਾ ਦਿੱਤੀ, ਉਹਨਾਂ ਨੇ ਵੀ ਨਿਭਾਈ ਅਤੇ ਅੱਜ ਸਤਿਕਾਰਯੋਗ ਬਲਜੀਤ ਸਿੰਘ ਜੀ ਬੰਬਾ ਤਕਰੀਬਨ 14-15 ਸਾਲ ਤੋਂ ਇਹ ਜੋ ਇਹ ਸੇਵਾ ਨਿਭਾ ਰਹੇ ਨੇ ਗੱਤਕੇ ਦੀ, ਅਤੇ ਨਾਲ ਹੀ ਸਤਿਕਾਰਯੋਗ ਬਰਿੰਦਰਪਾਲ ਸਿੰਘ ਜੀ ਜੋ ਉਸਤਾਦ ਨੇ। ਬੜੀ ਭਾਗਾਂ ਵਾਲੇ ਆ ਕਿ ਸਾਡੇ ਗੁਰਦੁਆਰਾ ਸਾਹਿਬ ਫਰੀਮੋਂਟ ਦੇ ਵਿੱਚ ਦੋ ਉਸਤਾਦ ਨੇ ਜੋ ਗੱਤਕੇ ਦੀ ਸੇਵਾ ਨਿਭਾਉਂਦੇ ਨੇ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਹੋਇਆ ਅੱਜ ਦਾ ਜੋ ਵਿਸ਼ੇਸ਼ ਦੀਵਾਨ ਹੈ ਇਹਨਾਂ ਗੱਤਕਾ ਮਿਸਲ ਜੋ ਇਹਨਾਂ ਵੱਲੋਂ ਇਹ ਲਿਖਿਆ ਗਿਆ ਸੀ, ਅਤੇ ਜੋ ਬੱਚੇ ਆ ਇਹ ਗੱਤਕਾ ਦਲ ਦੇ ਬੱਚੇ ਆ ਜਿਹੜੇ ਕੀਰਤਨ ਅੱਜ ਕਰਨਗੇ ਖਾਲਸਾ ਸਕੂਲ 'ਚ। ਇਹਨਾਂ ਨੇ ਇੱਥੇ ਵਿੱਦਿਆ ਲਈ, ਇੱਥੇ ਹੀ ਪੜ੍ਹੇ ਅਤੇ ਇੱਥੋਂ ਹੀ ਕੀਰਤਨ ਦੀ ਦਾਤ ਲਈ। ਸੋ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਹ ਹੁਣ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨਗੇ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਬਾਰਾਂ ਤੋਂ ਦੋ ਤੁਹਾਡੀ ਸੀ,
1: ਮੇਰੀਆਂ ਪੰਜ ਜੁਗੀਆਂ,
2: ਦੋ ਤੋਂ ਚਾਰ ਨੇ ਆਪਣੀ ਲਾਤੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਰਨ ਤਾਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅੱਜ ਦੇ ਇਸ ਵਿਸ਼ੇਸ਼ ਦੀਵਾਨ ਦੀ ਹਾਜ਼ਰੀ ਭਾਰੀ ਸਨਮਾਨਯੋਗ ਸਾਧ ਸੰਗਤ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਧੰਤਾਂ ਦੇ ਯੋਗ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕੇ ਪਾਵਨ ਬਾਣੀ ਦੇ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਪਰਸੋਂ ਰੋਜ਼ ਤੋਂ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਖੰਡ ਪਰਸਾ ਪ੍ਰਾਰੰਭ ਕੀਤੇ ਸਨ, ਉਹਨਾਂ ਦੀ ਸੰਪੂਰਨਤਾ ਹੋਈ। ਉਸ ਦੇ ਨਾਲ ਨਾਲ ਹੀ ਗੁਰਦੁਆਰਾ ਸਾਹਿਬ ਫਰੀ ਮੋੜ ਦੀ ਗੱਤਕਾ ਟੀਮ ਵੱਲੋਂ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਮਾਰਚ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਜੋ ਕੰਪੀਟੀਸ਼ਨ ਹੁੰਦਾ ਹੈ ਰਿਵਰ ਸਾਈਡ ਦੇ ਵਿੱਚ, ਉੱਥੋਂ ਜੋ ਪ੍ਰਾਪਤੀਆਂ ਕਰਕੇ ਆਏ ਸਨ, ਉਹਨਾਂ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਗੱਤਕਾ ਟੀਮ ਵੱਲੋਂ ਖੰਡ ਪਰਸਾ ਪ੍ਰਾਰੰਭ ਕੀਤੇ ਗਏ ਸਨ, ਜਿਨ੍ਹਾਂ ਦੀ ਸੰਪੂਰਨਤਾ ਹੋਈ ਹੈ। ਸਮੂਹ ਬੱਚਿਆਂ ਦਾ, ਸਮੂਹ ਪਰਿਵਾਰਾਂ ਦਾ ਧੰਨਵਾਦ ਕਰਦਾ ਹਾਂ। ਉਸ ਤੋਂ ਉਪਰੰਤ ਸਜੇ ਹੋਏ ਦੀਵਾਨ ਦੇ ਵਿੱਚ ਗੱਤਕਾ ਟੀਮ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਸਰਵਣ ਕਰਾਇਆ ਗਿਆ ਹੈ। ਕੀਰਤਨ ਕਰਨ ਵਾਲੇ ਸਮਾਰੇ ਹੀ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਨਮੁੱਖ ਬੇਨਤੀ ਕਰਨੀ ਚਾਹਾਂਗਾ ਕਿ ਜਿੱਥੇ ਗੁਰਦੁਆਰਾ ਸਾਹਿਬ ਫਰੀ ਮਾਊਂਟ ਦੇ ਵਿੱਚ ਖਾਲਸਾ ਸਕੂਲ ਚੱਲ ਰਿਹਾ ਹੈ, ਜਿੱਥੇ ਬੱਚਿਆਂ ਨੂੰ ਗੁਰਮਤਿ ਦੀ ਪੜ੍ਹਾਈ, ਪੰਜਾਬੀ ਗੁਰਮੁਖੀ ਪੜ੍ਹਾਈ ਜਾਂਦੀ ਹੈ, ਉੱਥੇ ਨਾਲ ਨਾਲ ਹੀ ਬੱਚਿਆਂ ਦੇ ਵਿੱਚ ਸਰੀਰਕ ਅਤੇ ਮਾਨਸਿਕ ਤੌਰ ਦੇ ਉੱਤੇ ਮਜ਼ਬੂਤ ਬਣਾਉਣ ਵਾਸਤੇ ਪਿਛਲੇ ਬਹੁਤ ਲੰਮੇ ਸਮੇਂ ਤੋਂ ਗੱਤਕੇ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਔਰ ਹਰ ਸਾਲ ਹੀ ਇੱਥੋਂ ਦੇ ਜੋ ਗੱਤਕਾ ਟੀਮ ਦੇ ਵਿਦਿਆਰਥੀ ਹਨ, ਉਹ ਚੰਗੇ ਮਾਰਕੇ ਮਾਰਦੇ ਹਨ, ਚੰਗੀਆਂ ਪੁਜੀਸ਼ਨਾਂ ਹਾਸਲ ਕਰਦੇ ਹਨ, ਚੰਗੇ ਮੁਕਾਬਲੇ ਜਿੱਤਦੇ ਹਨ। ਇਸ ਸਾਲ ਜੋ ਪਿਛਲੇ ਦਿਨਾਂ ਦੇ ਵਿੱਚ ਮਾਰਚ ਦੇ ਵਿੱਚ ਜੋ ਰਿਵਰ ਸਾਈਡ ਦੇ ਵਿੱਚ ਗੱਤਕਾ ਮੁਕਾਬਲੇ ਹੋਏ, ਜਿੱਥੇ ਫਰੀ ਮਾਊਂਟ ਵੱਲੋਂ 5 ਟੀਮਾਂ ਨੇ ਭਾਗ ਲਿਆ, ਜਿਹੜੇ 15 ਸਾਲ ਤੋਂ ਛੋਟੇ ਬੱਚੇ ਸਨ ਉਹਨਾਂ ਨੇ ਪਹਿਲੀਆਂ 3 ਪੁਜੀਸ਼ਨਾਂ ਹਾਸਲ ਕੀਤੀਆਂ। ਟੋਟਲ ਜੋ ਉੱਥੇ ਸਾਰੇ ਹੀ ਅਮੈਰੀਕਾ ਦੇ ਵਿੱਚੋਂ ਟੀਮਾਂ ਨੇ ਭਾਗ ਲਿਆ ਹੈ, ਉਹ ਤਕਰੀਬਨ 60 ਟੀਮਾਂ ਨੇ ਉੱਥੇ ਪਾਰਟੀਸਪੇਟ ਕੀਤਾ ਸੀ। ਇਸ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ ਉੱਥੇ ਪਾਰਟੀਸਪੇਟ ਕੀਤਾ ਔਰ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ, ਉਹਨਾਂ ਸਾਰਿਆਂ ਹੀ ਬੱਚਿਆਂ ਦੇ ਜੋ ਉੱਥੇ ਪ੍ਰਾਈਜ਼ ਲਏ ਹਨ, ਉਹ ਆਪ ਸੰਗਤ ਦੇ ਹਜ਼ੂਰੀ ਦੇ ਵਿੱਚ, ਆਪ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ, ਆਪ ਸੰਗਤ ਦੀ ਹਾਜ਼ਰੀ ਵਿੱਚ ਉਹਨਾਂ ਬੱਚਿਆਂ ਨੂੰ ਦਿੱਤੇ ਜਾਣਗੇ। ਸੋ ਮੈਂ ਬੇਨਤੀ ਕਰਾਂਗਾ ਕੈਲੀਫੋਰਨੀਆ ਗੱਤਕਾ ਦਲ ਦੇ ਸਮੂਹ ਸੇਵਾਦਾਰਾਂ ਨੂੰ, ਗੁਰਦੁਆਰਾ ਸਾਹਿਬ ਫਰੀ ਮੋੜ ਦੇ ਪ੍ਰਬੰਧਕ ਸਾਹਿਬਾਨਾਂ ਨੂੰ, ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਹੋਣਾ ਨੂੰ, ਕਿ ਉਹ ਉਹਨਾਂ ਬੱਚਿਆਂ ਨੂੰ ਪ੍ਰਾਈਜ਼ ਦੇਣ। ਸੋ ਸਾਰਿਆਂ ਨੂੰ ਪਹਿਲਾਂ ਬੇਨਤੀ ਕਰਾਂਗਾ ਕਿ ਉਹ ਇੱਥੇ ਆਉਣ ਦਾ ਯਤਨ ਕਰੋ, ਨਾਲ ਹੀ ਬੇਨਤੀ ਕਰਾਂ ਬੱਚਿਆਂ ਨੂੰ ਕਿ ਉਹ ਸਾਰੇ ਹੀ ਇੱਥੇ ਬੈਠੇ ਰਹਿਣ। ਮੈਂ ਵਾਰੀ ਵਾਰੀ ਸਾਰੀਆਂ ਹੀ ਟੀਮਾਂ ਦਾ ਆਪ ਜੀ ਦੇ ਨਾਲ ਤਵਾਰਫ ਕਰਾਉਣ ਦਾ ਯਤਨ ਕਰਾਂਗਾ। ਸਭ ਤੋਂ ਪਹਿਲਾਂ ਜੋ ਛੋਟੇ ਬੱਚਿਆਂ ਦੀ ਜੋ ਟੀਮ ਸੀ, 1 ਸਾਲ ਤੋਂ ਲੈ ਕੇ 7 ਸਾਲ ਤੱਕ ਦੇ ਜੋ ਬੱਚੇ ਸਨ, ਉਹਨਾਂ ਬੱਚਿਆਂ ਦੇ ਨੂੰ ਜੋ ਮਿਸਲ ਫਰੀ ਮਾਊਂਟ ਵਾਲਾ ਜਥਾ ਸੀ, ਜਿਨ੍ਹਾਂ ਨੂੰ ਉਹਨਾਂ ਨੇ ਬਾਬਾ ਤਾਰਾ ਸਿੰਘ, ਸ਼ਹੀਦ ਬਾਬਾ ਤਾਰਾ ਸਿੰਘ ਬਾ, ਉਹ ਸ਼ਹੀਦ ਦੇ ਨਾਂ ਦੇ ਉੱਤੇ ਇਸ ਮਿਸਲ ਦਾ, ਇਸ ਟੀਮ ਦਾ ਜੋ ਨਾਂ ਸੀ, ਉਹਨਾਂ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਸੋ ਉਹਨਾਂ ਸਾਰੇ ਹੀ ਬੱਚਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਸ਼ੀਲਡ ਆਣ ਕੇ ਲਿਆਉਣ ਦਾ ਯਤਨ ਕਰਨ। ਪਹਿਲੇ ਜੋ ਛੋਟੇ ਬੱਚੇ ਹਨ 7 ਸਾਲ ਤੱਕ, ਜਿਨ੍ਹਾਂ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ ਮਿਸਲ ਫਰੀ ਮਾਊਂਟ, ਸ਼ਹੀਦ ਬਾਬਾ ਤਾਰਾ ਸਿੰਘ ਵਾਹ, ਉਸ ਮਹਾਨ ਸ਼ਹੀਦ ਦੇ ਨਾਂ ਦੇ ਉੱਤੇ ਇਸ ਮਿਸਲ ਦਾ ਨਾਂ ਹੈ, ਜਿਹਨੇ 1725 ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਤਕਰੀਬਨ 24 ਸਾਲ ਦੀ ਉਮਰ ਦੇ ਵਿੱਚ। ਇਹ ਸਾਲ ਉਸ ਮਹਾਨ ਸ਼ਹੀਦ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਮੁੱਚੀ ਕੌਮ ਮਨਾ ਰਹੀ ਹੈ। ਬੋਲੇ ਸੋ ਨਿਹਾਲ, ਦੂਸਰੇ ਨੰਬਰ 'ਤੇ ਜੋ 8 ਸਾਲ ਤੋਂ ਲੈ ਕੇ 12 ਸਾਲ ਦੀ ਜੋ ਲੜਕੀਆਂ ਦੀ ਜੋ ਭਜੰਗਣਾ ਦੀ ਟੀਮ ਸੀ ਮਿਸਲ ਫਰੀ ਮਾਊਂਟ ਵੱਲੋਂ, ਜਿਨ੍ਹਾਂ ਨੇ 4th ਸਥਾਨ ਹਾਸਲ ਕੀਤਾ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਸ਼ੀਲਡ ਲੈ ਕੇ ਜਾਣ ਦਾ ਯਤਨ ਕਰਨ। 8 ਸਾਲ ਤੋਂ ਲੈ ਕੇ 12 ਸਾਲ ਜੋ ਲੜਕੀਆਂ ਦੀ ਟੀਮ ਸੀ ਜਿਨ੍ਹਾਂ ਨੇ 4th ਸਥਾਨ ਹਾਸਲ ਕੀਤਾ,
ਉਹਨਾਂ ਨੂੰ ਬੇਨਤੀ ਹੈ। ਉਸ ਤੋਂ ਉਪਰੰਤ ਜੋ 8 ਸਾਲ ਤੋਂ ਲੈ ਕੇ 12 ਸਾਲ ਦੇ ਜੋ ਲੜਕਿਆਂ ਦੀ ਟੀਮ ਸੀ, ਮਿਸਲ ਬਾਬਾ ਫਤਿਹ ਸਿੰਘ ਜਿਨ੍ਹਾਂ ਨੇ ਪਹਿਲਾ ਸਥਾਨ ਹਾਸਲ ਕੀਤਾ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਸ਼ੀਲਡ ਪ੍ਰਾਪਤ ਕਰਨ।

0: ਹੁਣ ਬੇਨਤੀ ਕਰਾਂਗਾ, ਛੋਟੇ ਬੱਚੇ ਲੜਕੇ 13 ਤੋਂ 15 ਸਾਲ ਵਾਲੇ ਮਿਸਲ ਫਰੀਮੌਂਟ ਬਾਬਾ ਹਨੂੰਮਾਨ ਸਿੰਘ ਜਿਨ੍ਹਾਂ ਨੇ ਉੱਥੇ ਫਸਟ ਪ੍ਰਾਈਜ਼ ਹਾਸਲ ਕੀਤਾ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਇਨਾਮ ਪ੍ਰਾਪਤ ਕਰਨ। ਇਸ ਤੋਂ ਉਪਰੰਤ ਜੋ ਓਪਨ ਜੋ ਲੜਕੀਆਂ ਦੀ ਟੀਮ ਸੀ ਓਪਨ ਕੌਰ ਮਿਸਲ ਫਰੀਮੌਂਟ, ਇੱਕ ਵਾਰ ਮੈਂ ਫਿਰ ਦੁਬਾਰਾ ਬੇਨਤੀ ਕਰਾਂ ਕਿ ਜਿਹੜੇ ਬੱਚੇ ਲੜਕੇ 13 ਤੋਂ 15 ਸਾਲ ਸੀ ਜਿਨ੍ਹਾਂ ਨੇ ਉੱਥੇ ਪਹਿਲਾ ਸਥਾਨ ਪ੍ਰਾਪਤ ਕੀਤਾ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਸ਼ੀਲਡ ਲਿਆਉਣ ਦਾ ਯਤਨ ਕਰਨ। ਬੋਲੇ ਸੋਨਿਹਾ ਇਸ ਤੋਂ ਇਲਾਵਾ ਜੋ ਪੰਜਵੀਂ ਟੀਮ ਸੀ ਓਪਨ ਜੋ ਲੜਕੀਆਂ ਦੀ ਮਿਸਲ ਫਰੀਮੌਂਟ ਸਰੋਹੀ ਓਪਨ ਕੌਰ, ਉਹਨਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਉਹਨਾਂ ਸਾਰੀਆਂ ਹੀ ਬੱਚਿਆਂ ਨੂੰ ਬੇਨਤੀ ਹੈ ਕਿ ਉਹ ਆਪਣਾ ਸਨਮਾਨ ਪ੍ਰਾਪਤ ਕਰਨ, ਆਪਣੀ ਸ਼ੀਲਡ ਲੈ ਜਾਣ। ਇਹਨਾਂ ਤੋਂ ਬਾਅਦ ਜੋ ਆਖਰ ਦੇ ਵਿੱਚ ਬੇਨਤੀ ਕਰਾਂਗਾ ਲੜਕਿਆਂ ਦੀ ਜੋ ਓਪਨ ਟੀਮ ਹੈ,
1: ਜਪਨਾਮ ਕੌਰ
0: ਬੋਲੇ ਸੋਨਿਹਾਲ ਆਖਰ ਦੇ ਵਿੱਚ ਜੋ ਛੇਵੀਂ ਟੀਮ ਸੀ ਓਪਨ ਲੜਕਿਆਂ ਦੀ ਮਿਸਲ ਫਰੀਮੌਂਟ, ਉਹਨਾਂ ਨੇ ਜੋ ਦੂਸਰਾ ਸਥਾਨ ਹਾਸਲ ਕੀਤਾ, ਉਹਨਾਂ ਸਾਰੇ ਹੀ ਬੱਚਿਆਂ ਨੂੰ ਬੇਨਤੀ ਹੈ ਕਿ ਉਹ ਆਪਣਾ ਪ੍ਰਾਈਜ਼ ਪ੍ਰਾਪਤ ਕਰਨ।

ਸਮੂਹ ਗੱਤਕਾ ਟੀਮਾਂ ਦੇ ਉਸਤਾਦ ਸਾਹਿਬਾਨਾਂ ਦਾ, ਸਮੂਹ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀ ਸਖ਼ਤ ਮਿਹਨਤ ਦਾ ਸਦਕਾ ਬੱਚਿਆਂ ਨੇ ਇਹ ਪੁਜੀਸ਼ਨਾਂ ਹਾਸਲ ਕੀਤੀਆਂ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ, ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਬੱਚੇ ਹੋਰ ਮੱਲਾਂ ਮਾਰਦੇ ਰਹਿਣ। ਅੱਜ ਦਾ ਜੋ ਦਿਨ ਹੈ, ਬੇਸ਼ੱਕ ਸਾਡੇ ਇੱਥੋਂ ਦੇ ਕੈਲੰਡਰਾਂ ਦੇ ਮੁਤਾਬਕ ਐਜ਼ ਏ ਮਦਰਸ ਡੇ ਦੇ ਤੌਰ 'ਤੇ ਵੀ ਲੋਕ ਮਨਾ ਰਹੇ ਹਨ, ਉਹਨਾਂ ਮਾਵਾਂ ਦੇ ਲਈ ਇਹ ਦਿਨ ਵੀ ਇੱਕ ਇਤਿਹਾਸਕ ਦਿਨ ਹੋ ਨਿਬੜਦਾ, ਜਿਨ੍ਹਾਂ ਦੇ ਬੱਚੇ ਇਹੋ ਜਿਹੀਆਂ ਪੁਜੀਸ਼ਨਾਂ ਹਾਸਲ ਕਰਦੇ ਹਨ, ਉਹਨਾਂ ਨੂੰ ਵੀ ਇਹ ਮੁਬਾਰਕ ਹੋਵੇ। ਹੁਣ ਆਪ ਜੀ ਦੇ ਸਨਮੁੱਖ ਗੁਰੂ ਘਰ ਦੇ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਜੀ ਕੀਰਤਨ ਦੀ ਆਰੰਭਤਾ ਕਰਨਗੇ। ਨਾਲ ਹੀ ਬੇਨਤੀ ਕਰਾਂ ਕਿ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਜੂਨ ਦਾ ਮਹੀਨਾ ਆਰੰਭ ਹੋਣ ਜਾ ਰਿਹਾ ਹੈ, ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਜੋ ਸਨ ਫਰਾਂਸਕੋ ਦੀ ਧਰਤੀ ਦੇ ਉੱਤੇ ਨਗਰ ਕੀਰਤਨ ਕੱਢਿਆ ਜਾਂਦਾ ਹੈ, ਉਹ ਇਸ ਵਾਰ 6 ਜੂਨ ਨੂੰ ਕੱਢਿਆ ਜਾਵੇਗਾ। ਸੋ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਉਹਨਾਂ ਸ਼ਹੀਦਾਂ ਪ੍ਰਤੀ ਆਪਣੀ ਬਣਦੀ ਹੋਈ ਜ਼ਿੰਮੇਵਾਰੀ ਨਿਭਾਉਣ ਦਾ ਫਰਜ਼ ਸਮਝਦਿਆਂ ਹੋਇਆਂ, ਜ਼ਿੰਮੇਵਾਰੀ ਨਿਭਾਉਣ ਦਾ ਯਤਨ ਕਰਦਿਆਂ ਹੋਇਆਂ ਉਸ ਨਗਰ ਕੀਰਤਨ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦਾ ਯਤਨ ਕਰਿਓ। ਆਓ ਹੁਣ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਹੋਣਾ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਅੰਮ੍ਰਿਤ ਤੇ ਕੀਰਤਨ ਦੁਆਰਾ ਨਿਹਾਲ ਕੀਤਾ। ਹੁਣ ਆਪ ਜੀ ਦੇ ਸਨਮੁਖ ਬੇਨਤੀ ਕਰਾਂਗਾ, ਸਤਿਕਾਰਯੋਗ ਭਾਈ ਸਾਹਿਬ ਭਾਈ ਅਗਤ ਸਿੰਘ ਜੀ, ਉਹ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਨਾਲ ਹੀ ਬੇਨਤੀ ਕਰਦਾ ਜਾਵਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਈ ਮਹੀਨੇ ਦੇ ਵਿੱਚ ਸਿੱਖ ਇਤਿਹਾਸ ਦੇ ਬਹੁਤ ਹੀ ਅਹਿਮ ਦਿਹਾੜੇ ਆ ਰਹੇ ਨੇ, ਜਿੱਥੇ ਆਉਣ ਵਾਲਾ ਹਫ਼ਤਾ 17 ਮਈ ਉਸ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਹੈ। ਉਹ ਦਿਨ ਆ ਰਿਹਾ 17 ਮਈ 1746 ਦਾ, ਜਦੋਂ ਕਾਨੂੰਵਾਲ ਦੀ ਸ਼ੰਭ ਦੇ ਵਿੱਚ ਛੋਟਾ ਘੱਲੂਘਾਰਾ ਵਾਪਰਿਆ, ਜਿੱਥੇ ਅੱਧੀ ਕੌਮ ਇੱਕ ਦਿਨ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ, ਜਿਸ ਨੂੰ ਇਤਿਹਾਸ ਨੇ ਛੋਟੇ ਘੱਲੂਘਰ ਦਾ ਨਾਂ ਦਿੱਤਾ। ਆਉਣ ਵਾਲੇ ਹਫ਼ਤੇ ਉਸ ਇਤਿਹਾਸਕ ਦਿਹਾੜੇ ਦੀ ਯਾਦ ਦੇ ਵਿੱਚ ਆਪਾਂ ਉਹਨਾਂ ਸ਼ਹਾਦਤਾਂ ਨੂੰ ਸਮਰਪਿਤ ਸਜਦਾ ਕਰਾਂਗੇ। ਉਸ ਤੋਂ ਉਪਰੰਤ 22 ਮਈ ਨੂੰ ਪਾਉਂਟਾ ਸਾਹਿਬ ਦਾ ਸ਼ਹੀਦੀ ਦਿਹਾੜਾ ਆ ਰਿਹਾ, ਸਾਕਾ ਪਾਉਂਟਾ ਸਾਹਿਬ। ਇਸ ਦੇ ਨਾਲ ਨਾਲ ਹੀ ਉਪਰੰਤ 29 ਮਈ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਫਤਿਹ ਸਰਹੰਦ ਨੂੰ ਫਤਿਹ ਕੀਤਾ, ਉਹ ਇਤਿਹਾਸਕ ਦਿਹਾੜੇ ਆ ਰਹੇ ਨੇ, ਜਿੱਥੇ ਇਹ ਅਸੀਂ ਸਾਰੇ ਇਤਿਹਾਸਕ ਦਿਹਾੜੇ ਮਾਰੇ। ਉਸ ਤੋਂ ਉਪਰੰਤ ਜੋ 1 ਜੂਨ ਨੂੰ ਸ਼ੁਰੂ ਹੋਵੇਗਾ 3ਰਾ ਘੱਲੂਘਾਰਾ, ਅੱਜ ਤੋਂ 42 ਸਾਲ ਪਹਿਲਾਂ ਸਿੱਖ ਕੌਮ ਦੀ ਹਿੱਕ 'ਤੇ ਵਾਪਰਿਆ 3ਰਾ ਘੱਲੂਘਾਰਾ, ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ 'ਤੇ ਭਾਰਤੀ ਫੌਜ ਵੱਲੋਂ ਹਮਲਾ। ਉਸ ਹਮਲੇ ਦੀ ਯਾਦ ਨੂੰ ਮਨਾਉਂਦਿਆਂ ਹੋਏ ਹਰ ਸਾਲ ਦੀ ਤਰ੍ਹਾਂ 6 ਜੂਨ ਨੂੰ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਸਜਾਇਆ ਜਾਵੇਗਾ। ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਪਾਉਣ ਦਾ ਯਤਨ ਕਰਿਓ। ਇਸ ਦੇ ਨਾਲ ਬੇਨਤੀ ਕਰਾਂ ਕਿ ਸੀਜਰ ਸ਼ਾਹਬਾਜ ਮਿਡਲ ਸਕੂਲ ਯੂਨੀਵਰਸਿਟੀ ਵਾਲਿਆਂ ਵੱਲੋਂ ਸੁਝਾਅ ਮੰਗੇ ਜਾ ਰਹੇ ਹਨ ਸਕੂਲ ਦੇ ਨਾਂ ਵਾਸਤੇ। ਸਮੁੱਚੀ ਸੰਗਤ ਨੂੰ ਚਰਨਾਂ ਵਿੱਚ ਬੇਨਤੀ ਹੈ ਕਿ 15 ਮਈ ਤੱਕ ਉੱਥੇ ਅਸੀਂ ਆਪਣੇ ਸੁਝਾਅ ਦੇਣੇ ਹੈ ਉਸ ਸਕੂਲ ਦਾ ਨਾਂ ਬਦਲ ਵਾਸਤੇ। ਬਹੁਤਾਤ ਜੋ ਗਿਣਤੀ ਹੈ ਉਹ ਇਸ ਗੱਲ ਦੀ ਸਹਿਮਤ ਹੈ ਕਿ ਇਸ ਸਕੂਲ ਦਾ ਨਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਉੱਤੇ ਦੇ ਨਾਂ ਉੱਤੇ ਰੱਖਿਆ ਜਾਵੇ। ਸੋ ਮੈਂ ਆਪ ਸੰਗਤਾਂ ਚਰਨਾਂ 'ਚ ਬੇਨਤੀ ਕਰਾਂਗਾ ਕਿ ਉਹ ਜੋ ਪਟੀਸ਼ਨ ਸਾਈਨ ਹੋ ਰਹੀ ਆ, ਬਾਹਰ ਟੇਬਲ ਲੱਗਾ ਹੈ, ਜ਼ਰੂਰ ਆਪ ਉਸ ਪਟੀਸ਼ਨ ਨੂੰ ਸਾਈਨ ਕਰਨ ਦਾ ਯਤਨ ਕਰਿਓ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਅਗਤ ਸਿੰਘ ਹੋਣਾ ਪਾਸੋਂ ਗੁਰਮਤਿ ਵਿਚਾਰਾਂ ਗੁਰੂ ਇਤਿਹਾਸ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ।

ਪਿੱਤਰ ਲਾਇਕ ਹੈ ਵੀ ਕਿ ਨਹੀਂ। ਨਾਨਕ ਕੱਚੜ ਜਾਂ ਸੋ ਤੋੜ ਢੋਣ ਸੱਜਣ ਸੰਤ ਪੱਕਿਆ। ਜੇ ਤੂੰ ਮਿੱਤਰ ਬਣਾਉਣੇ ਪੰਜਵੇਂ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿਣ ਲੱਗੇ ਪਿਆਰਿਓ ਕੁਝ ਕੱਚੇ ਮਿੱਤਰ ਹੁੰਦੇ ਨੇ, ਕੁਝ ਸੱਚੇ ਮਿੱਤਰ ਹੁੰਦੇ ਨੇ। ਹੁਣ ਇਹਨਾਂ ਨੂੰ ਸਮਝਣ ਦੀ ਲੋੜ ਹੈ, ਦੋਹਾਂ ਵਿੱਚ ਬਹੁਤ ਫਰਕ ਹੈ। ਕਹਿਣ ਲੱਗੇ ਓਏ ਜੀਵੰਦੜੇ ਵਿਛੜੇ ਓਏ ਮੁਆ ਨਾ ਜਾਹੀ ਛੋੜ, ਜਿਹੜੇ ਕੱਚੇ ਮਿੱਤਰ ਨੇ ਜਦੋਂ ਤੱਕ ਉਹਨਾਂ ਦੇ ਸਵਾਰਥ ਦੀ ਪੂਰਤੀ ਹੋ ਰਹੀ ਹੈ, ਤੁਹਾਡੇ ਤੋਂ ਕੋਈ ਲਾਭ ਮਿਲ ਰਿਹਾ ਤੇ ਉਹ ਮਿੱਤਰਤਾ ਪਾਈ ਰੱਖਦੇ ਨੇ। ਜਿਸ ਦਿਨ ਤੁਹਾਡੇ ਤੋਂ ਉਹਨਾਂ ਦਾ ਕੋਈ ਸਵਾਰਥ ਪੂਰਤੀ ਨਹੀਂ ਹੋ ਰਿਹਾ ਉਹ ਛੱਡ ਕੇ ਤੁਰ ਪੈਂਦੇ ਨੇ, ਉਹ ਫਿਰ ਮਿੱਤਰਤਾ ਨਹੀਂ ਰੱਖਦੇ। ਵੈਸੇ ਤਾਂ ਜ਼ਿਆਦਾਤਰ ਜਿਹੜੀ ਮਿੱਤਰਤਾ ਹੈ ਇਸੇ ਤਰ੍ਹਾਂ ਦੀ ਹੈ ਕਿ ਸਵਾਰਥ ਹੈ ਤਾਂ ਮਿੱਤਰਤਾ ਹੈ, ਜੇਕਰ ਕੋਈ ਸਵਾਰਥ ਪੂਰਤੀ ਨਹੀਂ ਤੇ ਫਿਰ ਮਿੱਤਰਤਾ ਵੀ ਨਹੀਂ। ਤੇ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਪਿਆਰਿਓ ਜਿਹੜੇ ਕੱਚੇ ਮਿੱਤਰ ਹੁੰਦੇ ਨੇ ਉਹ ਜਿਉਂਦੇ ਜੀ ਬੰਦਿਆਂ ਨੂੰ ਛੱਡ ਕੇ ਤੁਰ ਪੈਂਦੇ ਨੇ, ਪਰ ਜਿਹੜੇ ਗੁਰਮੁਖ ਪਿਆਰੇ ਮਿੱਤਰ ਹੋਣ, ਜਿਹੜੇ ਗੁਰੂ ਚਰਨਾਂ ਨਾਲ ਜੁੜੇ ਹੋਏ ਹੋਣ, ਜਿਹੜੇ ਗੁਰੂ ਦੀ ਗੱਲ ਨੂੰ ਮੰਨਦੇ ਹੋਣ, ਗੁਰਬਾਣੀ ਨੂੰ ਮੰਨਦੇ ਹੋਣ, ਕਹਿਣ ਲੱਗੇ ਪਿਆਰਿਆ ਜੇ ਤੂੰ ਇਹੋ ਜਿਹੇ ਮਿੱਤਰ ਬਣਾ ਲਏ ਤਾਂ ਕਹਿਣ ਲੱਗੇ ਮਰਿਆਂ ਤੋਂ ਬਾਅਦ ਵੀ ਉਹ ਮਿੱਤਰਤਾ ਨਹੀਂ ਛੱਡਦੇ, ਉਹ ਬਾਅਦ 'ਚ ਵੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਜਿਚਰ ਖਾਵਣ ਪੈਨਣੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਧ। ਇਹ ਦੁਨੀਆਵੀ ਮਿੱਤਰ, ਜਦੋਂ ਤੱਕ ਉਹਨਾਂ ਨੂੰ ਖਾਣ ਨੂੰ ਦੇ ਰਹੇ ਹੋ, ਉਹਨਾਂ ਦੀ ਹੋਰ ਮੰਗ ਪੂਰੀ ਕਰ ਰਹੇ ਹੋ, ਉਹ ਮਿੱਤਰਤਾ ਗੰਢ ਕੇ ਰੱਖਦੇ ਨੇ। ਕਹਿਣ ਲੱਗੇ ਜਿਸ ਦਿਨ ਉਹ ਦੇਖ ਲੈਣ ਇਹਦੇ ਕੋਲ ਕੁਝ ਨਹੀਂ ਹੈ, ਨਾ ਖਾਣ ਨੂੰ ਹੈ ਨਾ ਖਰਚਣ ਨੂੰ ਹੈ, ਤੇ ਕਹਿਣ ਲੱਗੇ ਉਸ ਦਿਨ ਉਹੀ ਮਨੁੱਖ ਜਿਹੜੇ ਕਦੇ ਮਿੱਤਰ ਹੁੰਦੇ ਸੀ ਉਹੀ ਮੰਦੇ ਬੋਲ ਬੋਲਦੇ ਨੇ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਮਿੱਤਰ ਕਿਸ ਤਰ੍ਹਾਂ ਦੇ ਬਣਾਈਏ, ਜਿੰਨਾ ਦਿਸੰਦੜਿਆਂ ਦੁਰਮਤ ਵਈਐ ਮਿੱਤਰ ਅਸਾੜੇ ਸਹੀ, ਹਉ ਢੂੰਡੇ ਦੀ ਜੱਗ ਸਬਾਇਆ ਜਨ ਨਾਨਕ ਵਿਰਲੇ ਕੀ। ਕਹਿਣ ਲੱਗੇ ਜਿਨ੍ਹਾਂ ਨੂੰ ਦੇਖਦੇ ਹਾਂ ਦੁਰਮਤ ਵਈਐ ਭੈੜੀ ਮਤ ਦੂਰ ਹੋ ਜਾਵੇ, ਉਹ ਕਿਹੜੇ ਨੇ? ਉਹ ਗੁਰਮੁਖ ਪਿਆਰੇ ਨੇ, ਗੁਰੂ ਪਿਆਰੇ ਨੇ। ਜਿਨ੍ਹਾਂ ਦਾ ਗੁਰੂ ਨਾਲ ਪਿਆਰ ਬਣਿਆ ਹੋਵੇ ਸੱਚ ਜਾਣੀਓ ਉਹਨਾਂ ਦੇ ਦਰਸ਼ਨ ਕੀਤਿਆਂ ਵੀ ਮਨੁੱਖ ਦੀ ਭੈੜੀ ਮਤ ਦੂਰ ਹੋ ਜਾਂਦੀ ਹੈ, ਉਹਨਾਂ ਦੀ ਸੰਗਤ ਕਰਕੇ ਮਨੁੱਖ ਮੰਦੇ ਕਰਮਾਂ ਤੋਂ ਬਚ ਜਾਂਦਾ ਹੈ, ਉਹਨਾਂ ਦੀ ਸੰਗਤ ਕਰਕੇ ਇਹ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ। ਤੇ ਕਹਿਣ ਲੱਗੇ ਪਿਆਰਿਓ ਅਸਲ ਮਿੱਤਰ ਉਹ ਨੇ, ਪਰ ਕਹਿਣ ਲੱਗੇ ਉਹ ਬਹੁਤੇ ਨਹੀਂ ਹੁੰਦੇ, ਉਹਨਾਂ ਦੀ ਗਿਣਤੀ ਮਿਣਤੀ ਬਹੁਤ ਘੱਟ ਹੁੰਦੀ ਹੈ। ਤੇ ਸਤਿਗੁਰੂ ਸੱਚੇ

ਕੀ ਨਿਰਮਲ ਰੀਤ। ਕਹਿਣ ਲੱਗੇ ਇਸ ਜੁਗਤੀ ਨੂੰ ਕੋਈ ਵਿਰਲਾ ਮਨੁੱਖ ਜਾਣਦਾ ਹੈ, ਵਿਰਲਾ ਮਨੁੱਖ ਹੀ ਸਮਝਦਾ ਹੈ, ਤੇ ਜਿਹੜਾ ਸਮਝ ਲਏ ਉਸ ਮਨੁੱਖ ਦੀ ਜੀਵਨ ਜੁਗਤ ਉਹ ਬਿਲਕੁਲ ਪਵਿੱਤਰ ਹੋ ਜਾਂਦੀ ਹੈ। ਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਜੇ ਤੁਸੀਂ ਮਿੱਤਰ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅਸੀਂ ਦੱਸਦੇ ਹਾਂ ਮਿੱਤਰ ਕਿਹਨੂੰ ਬਣਾਈਏ। ਕਹਿਣ ਲੱਗੇ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੇ ਆਪਣੇ ਕਹੋ, ਸਾਸ ਸਾਸ ਪ੍ਰਤ ਪਾਲੇ, ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਮੀਤ ਆਖਿਆ, ਮਿੱਤਰ ਆਖਿਆ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਜੇ ਤੁਸੀਂ ਮਿੱਤਰ ਬਣਾਉਣਾ ਚਾਹੁੰਦੇ ਹੋ ਤੇ ਫਿਰ ਪਰਮਾਤਮਾ ਨੂੰ ਮਿੱਤਰ ਬਣਾਓ। ਮੈਂ ਤਾਂ ਬਣਾ ਲਿਆ, ਮੈਂ ਤਾਂ ਪਰਮਾਤਮਾ ਨੂੰ ਆਪਣਾ ਮਿੱਤਰ ਬਣਾਇਆ, ਉਹਦੇ ਨਾਲ ਮੇਰਾ ਚਿੱਤ ਜੁੜ ਗਿਆ। ਸਾਡਾ ਦੁਨੀਆਂ ਵੀ ਮਿੱਤਰਾਂ ਨਾਲ ਚਿੱਤ ਜੁੜਿਆ ਰਹਿੰਦਾ ਹੈ, ਪਰ ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਮੇਰਾ ਚਿੱਤ ਤਾਂ ਪਰਮਾਤਮਾ ਦੇ ਨਾਲ ਜੁੜਿਆ। ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਮੇਰਾ ਜਿਹੜਾ ਚਿੱਤ ਹੈ ਇਹ ਤਾਂ ਪਰਮਾਤਮਾ ਦੇ ਨਾਲ ਮਿਲ ਗਿਆ। ਕਿਉਂ ਮਿਲਿਆ? ਕਹਿਣ ਲੱਗੇ, ਆਦ ਅੰਤ ਪ੍ਰਭ ਸਦਾ ਸਹਾਈ, ਆਦ ਤੋਂ ਲੈ ਕੇ ਅੰਤ ਤੱਕ, ਭਾਓ ਜਨਮ ਤੋਂ ਲੈ ਕੇ ਮਰਨ ਤੱਕ ਉਹ ਸਾਡਾ ਮਿੱਤਰ ਬਣਿਆ ਰਹਿੰਦਾ ਹੈ, ਸਾਡਾ ਸਹਾਈ ਬਣਦਾ ਬਣਿਆ ਰਹਿੰਦਾ, ਸਾਡਾ ਰਾਖਾ ਬਣਿਆ ਰਹਿੰਦਾ ਹੈ।

ਬਹੁਤ ਸਾਰੀ ਕੁਝ ਸੰਗਤ ਨਾਲ ਇਹਦਾ ਜਿਹੜਾ ਪਾਠ ਹੈ ਉਹ ਦੇਈ ਬਿੰਦੀ ਲਗਾ ਕੇ ਕਰ ਜਾਂਦੇ ਨੇ। ਔਖੀ ਘੜੀ ਨਾ ਦੇਖਣ ਦੇਈ, ਉਹ ਪਾਠ ਇੱਕਦਮ ਗਲਤ ਹੋ ਜਾਂਦਾ ਸਾਧ ਸੰਗਤ ਜੀ। ਉਹਦੇ ਜਿਹੜੇ ਆਪਾਂ ਗੁਰਬਾਣੀ ਵਿਆਕਰਨ ਮੁਤਾਬਕ ਦੇਖੀਏ ਉਹ ਫਿਰ ਫਸਟ ਪਰਸਨ ਦੀ ਗੱਲ ਆ ਜਾਂਦੀ ਹੈ ਵੀ ਮੈਂ ਕਿਸੇ ਨੂੰ ਔਖੀ ਘੜੀ ਨਹੀਂ ਦੇਖਣ ਦੇਵਾਂਗਾ, ਔਖੀ ਘੜੀ ਨਾ ਦੇਖਣ ਦੇਈ, ਬਿੰਦੀ ਲਾ ਕੇ ਪਾਠ ਨਹੀਂ ਕਰਨਾ, ਔਖੀ ਘੜੀ ਨਾ ਦੇਖਣ ਦੇਈ। ਉਹ ਪਰਮਾਤਮਾ ਜਿਹੜਾ ਹੈ ਉਸਦੀ ਗੱਲ ਹੋ ਰਹੀ ਹੈ। ਉਹ ਪਰਮਾਤਮਾ ਆਪਣੇ ਪਿਆਰਿਆਂ ਨੂੰ ਕਦੇ ਔਖਿਆਈ ਵਾਲਾ ਸਮਾਂ, ਮੁਸੀਬਤ ਵਾਲਾ ਸਮਾਂ, ਦੁਖਦਾਈ ਸਮਾਂ ਉਹ ਨਹੀਂ ਵੇਖਣ ਦਿੰਦਾ। ਕਿਉਂ? ਆਪਣਾ ਬਿਰਧ ਸੰਭਾਲੇ, ਉਹ ਆਪਣਾ ਮੁੜ ਕਦੀਮਾ ਦਾ ਪਿਆਰ ਵਾਲਾ ਸੁਭਾਅ ਉਹ ਚੇਤੇ ਰੱਖਦਾ ਹੈ। ਹੁਣ ਪਰਮਾਤਮਾ ਦਾ ਸੁਭਾਅ ਪਿਆਰ ਵਾਲਾ ਹੈ, ਮਿੱਠ ਬੋਲੜਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਉਹ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕਿਉਂ? ਕਹਿਣ ਲੱਗੇ ਕੌੜਾ ਬੋਲਣਾ ਜਾਣੇ ਪੂਰਨ ਭਗਵਾਨੇ। ਉਹ ਕਿਉਂ ਨਹੀਂ ਬੋਲਦਾ ਕੌੜਾ, ਕੀ ਕਾਰਨ ਹੈ? ਕਹਿਣ ਲੱਗੇ ਬਸ ਸਾਡੇ ਉਹ ਅਵਗੁਣ ਨਹੀਂ ਚੇਤੇ ਰੱਖਦਾ। ਸਾਡੇ ਨਾਲ ਤਾਂ ਥੋੜਾ ਜਿਹਾ ਕੋਈ ਗਰਮ ਹੋ ਕੇ ਬੋਲ ਜਾਵੇ, ਸਾਨੂੰ ਨਹੀਂ ਉਹ ਭੁੱਲਦਾ। ਜਦੋਂ ਵੀ ਉਹ ਮਨੁੱਖ ਸਾਹਮਣੇ ਆਏਗਾ ਜਾਂ ਜਦੋਂ ਵੀ ਉਸ ਮਨੁੱਖ ਦੀ ਗੱਲ ਚਲੇਗੀ, ਉਸੀ ਵੇਲੇ ਇੱਕਦਮ ਉਸਦਾ ਚਿਹਰਾ, ਉਸਦੇ ਉਹ ਬੋਲ ਇੱਕਦਮ ਸਾਨੂੰ ਚੇਤੇ ਆ ਜਾਂਦੇ ਨੇ, ਇਸ ਬੰਦੇ ਨੇ ਮੈਨੂੰ ਇਹ ਕੁਝ ਮੰਦਾ ਬੋਲਿਆ ਸੀ। ਪਰ ਪਰਮਾਤਮਾ ਦੇ ਬੋਲ ਕਿਵੇਂ ਦੇ ਨੇ? ਪਰਮਾਤਮਾ ਹਮੇਸ਼ਾ ਮਿੱਠਾ ਬੋਲੜਾ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ। ਕਹਿਣ ਲੱਗੇ ਪਿਆਰਿਓ, ਜੇ ਪਰਮਾਤਮਾ ਦੀ ਖੁਸ਼ੀ ਲੈਣੀ ਹੈ ਤਾਂ ਫਿਰ ਪਰਮਾਤਮਾ ਦੀ ਬੋਲੀ ਬੋਲਣੀ ਪਏਗੀ। ਪਰਮਾਤਮਾ ਦੀ ਬੋਲੀ ਕੀ ਹੈ? ਉਸ ਪਰਮਾਤਮਾ ਦੀ ਬੋਲੀ ਬੜੀ ਪਿਆਰੀ ਹੈ, ਬੜੀ ਮਿੱਠੀ ਹੈ। ਤੇ ਕਹਿਣ ਲੱਗੇ ਪਿਆਰਿਆ, ਧਿਆਨ ਰੱਖੀ, ਜਿਸ ਦਿਨ ਉਸ ਪਰਮਾਤਮਾ ਦੇ ਨਾਲ ਜੁੜ ਗਿਆ ਤੇਰੀ ਵੀ ਬੋਲੀ ਮਿੱਠੀ ਹੋ ਜਾਏਗੀ, ਤੇਰੇ ਵੀ ਰਸਨਾ ਤੋਂ ਫਿਰ ਕਦੇ ਕੌੜੇ ਬੋਲ ਨਹੀਂ ਨਿਕਲਣਗੇ। ਕਿਉਂਕਿ ਸਮਝ ਆ ਜਾਵੇਗੀ ਕਿ ਇਹ ਜਿਹੜੀ ਰਸਨਾ ਮਿਲੀ ਹੈ, ਇਹ ਜਿਹੜੀ ਜੀਭ ਮਿਲੀ ਹੈ, ਇਹ ਕੌੜੇ ਬੋਲ ਬੋਲਣ ਵਾਸਤੇ ਨਹੀਂ ਮਿਲੀ, ਇਹ ਤਾਂ ਮਿੱਠੇ ਬੋਲ ਬੋਲਣ ਵਾਸਤੇ ਮਿਲੀ ਹੈ, ਇਹ ਤਾਂ ਪਰਮਾਤਮਾ ਦੇ ਗੁਣਗਾਨ ਕਰਨ ਵਾਸਤੇ ਮਿਲੀ ਹੈ। ਸਮਝ ਆ ਜਾਵੇਗੀ। ਤੀਜੇ ਪਾਤਸ਼ਾਹ ਜੀ ਦੇ ਵਚਨ ਚੇਤੇ ਰਹਿੰਦੇ ਨੇ ਫਿਰ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਤੇਰੀ ਪਿਆਸ ਨਾ ਜਾਏ, ਹੋਰਤ ਕੀਤੇ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜਨਾ ਤ੍ਰਿਸ਼ਨਾ ਲਾਗੇ ਆਏ। ਕਹਿਣ ਲੱਗੇ ਤੇਰੇ ਇਹ ਬੋਲ ਸੰਵਰ ਜਾਣਗੇ, ਤੇਰੀ ਇਹ ਰਸਨਾ ਜਦੋਂ ਵੀ ਬੋਲੇਗੀ ਇਹ ਪਰਮਾਤਮਾ ਦੇ ਗੁਣਗਾਨ ਕਰੇਗੀ। ਜਿਹੜੀ ਰਸਨਾ ਪਰਮਾਤਮਾ ਦੇ ਗੁਣਗਾਨ ਕਰਦੀ ਹੈ ਉਹ ਫਿਰ ਕੌੜੇ ਬੋਲ ਨਹੀਂ ਬੋਲਦੀ, ਉਹ ਫਿਰ ਕਿਸੇ ਦੇ ਦਿਲ ਦੁੱਖਾਂ ਵੀ ਬੋਲ ਨਹੀਂ ਬੋਲਦੀ। ਉਸ ਮਨੁੱਖ ਦੀ ਰਸਨਾ ਤਾਂ ਬੋਲੇਗੀ ਪਰ ਕਿਸੇ ਦੇ ਵਾਸਤੇ ਮਿੱਠੇ ਬੋਲ ਬੋਲੇਗੀ, ਪਿਆਰ ਵਾਲੇ ਬੋਲ ਬੋਲੇਗੀ, ਕਿਉਂਕਿ ਉਸਨੂੰ ਸਮਝ ਆ ਗਈ ਮੇਰਾ ਜਿਹੜਾ ਮਾਲਕ ਹੈ ਉਹ ਵੀ ਆਪ ਮਿੱਠ ਬੋਲਣਾ ਹੈ। ਹਉ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੋਰਾ। ਇੱਕ ਜੀਵ ਇਸਤਰੀ ਕਹਿੰਦੀ ਪਈ ਹੈ, ਦੁਨੀਆਂ ਦੇ ਲੋਕੋ ਮੈਂ ਚੇਤੇ ਕਰਦੀ ਪਈ ਹਾਂ ਕਿ ਮੇਰਾ ਅਕਾਲ ਪੁਰਖ ਵਾਹਿਗੁਰੂ ਉਹ ਕਦੇ ਮੈਨੂੰ ਕੌੜਾ ਤਾਂ ਨਹੀਂ ਬੋਲਿਆ। ਕਹਿਣ ਲੱਗੇ ਅਖੀਰ ਚ ਫੈਸਲਾ ਅੰਦਰੋਂ ਇਹ ਆਇਆ ਕਿ ਮੈਨੂੰ ਉਹ ਪਰਮਾਤਮਾ ਕਦੇ ਕੌੜਾ ਨਹੀਂ ਬੋਲਦਾ, ਮਿੱਠ ਬੋਲੜਾ ਹੈ। ਤੇ ਗੁਰੂ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਜੇ ਇਸ ਰਸਨਾ ਨਾਲ ਉਸ ਪਰਮਾਤਮਾ ਦੇ ਗੁਣਗਾਨ ਕਰੀਏ ਤਾਂ ਕਹਿਣ ਲੱਗੇ ਦੇਖੋ ਕਿੰਨੇ ਲਾਭ ਮਿਲਦੇ ਨੇ। ਰਸਨਾ ਗੁਣ ਗੋਪਾਲ ਨਿਧ ਗਾਇਣ, ਜਿਹੜਾ ਮਨੁੱਖ ਆਪਣੀ ਰਸਨਾ ਨਾਲ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ, ਕਿਸ ਦੇ? ਗੋਪਾਲ ਦੋ ਅੱਖਰਾਂ ਨਾਲ ਬਣਿਆ ਹੈ। ਗੋ ਦਾ ਭਾਵ ਹੈ ਸ੍ਰਿਸ਼ਟੀ ਤੇ ਪਾਉ ਦਾ ਭਾਲ ਹੈ, ਪਾਲ ਦਾ ਭਾਵ ਹੈ ਜਿਹੜਾ ਪਾਲਦਾ ਹੈ। ਗੋਬਿੰਦ ਉਹ ਵੀ ਦੋ ਅੱਖਰਾਂ ਨਾਲ ਬਣਿਆ ਹੈ। ਗੋ ਦਾ ਭਾਉ ਸ੍ਰਿਸ਼ਟੀ ਤੇ ਬਿੰਦ ਦਾ ਭਾਉ ਆਸਰਾ, ਜਿਹੜਾ ਪਰਮਾਤਮਾ ਇਸ ਸਾਰੀ ਸ੍ਰਿਸ਼ਟੀ ਦਾ ਆਸਰਾ ਹੈ।
ਕਹਿਣ ਲੱਗੇ ਪਿਆਰਿਓ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਜਿਹੜਾ ਮਨੁੱਖ ਆਪਣੀ ਰਸਨਾ ਨਾਲ ਉਸ ਪਰਮਾਤਮਾ ਦੀ ਸਿਫਤਾਂ ਦੇ ਗੁਣ ਗਾਉਂਦਾ ਹੈ ਤੇ ਕਹਿਣ ਲੱਗੇ ਸਭ ਤੋਂ ਪਹਿਲੀ ਗੱਲ ਕਿ ਉਸਦੇ ਅੰਦਰ ਸ਼ਾਂਤੀ ਬਣ ਜਾਂਦੀ ਹੈ, ਉਸ ਪਰਮਾਤਮਾ ਦੇ ਗੁਣ ਗਾ ਕੇ ਸ਼ਾਂਤੀ ਬਣ ਜਾਂਦੀ ਹੈ, ਅੰਦਰ ਨੂੰ ਸੰਤੋਖ ਬਣ ਜਾਂਦਾ ਹੈ। ਨਹੀਂ ਤਾਂ ਗੁਰਬਾਣੀ ਕਹਿੰਦੀ ਕਹਿਣ ਲੱਗੇ ਪਿਆਰਿਓ ਮਨੁੱਖ ਦਾ ਇਹੀ ਹਾਲ ਹੋਇਆ ਰਹਿੰਦਾ ਹੈ, ਸੈਸ ਖੱਟੇ ਲੱਖ ਕੌੜ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਕਹਿਣ ਲੱਗੇ ਮਨੁੱਖ ਸ਼ਾਂਤ ਨਹੀਂ ਹੁੰਦਾ, ਅੰਦਰ ਨੂੰ ਸੰਤੋਖ ਨਹੀਂ ਬਣਦਾ। ਕਹਿਣ ਲੱਗੇ ਸੈਸ ਖੱਟੇ ਹਜ਼ਾਰਾਂ ਦੀ ਕਮਾਈ ਇਹ ਮਨੁੱਖ ਕਰ ਲੈਂਦਾ ਹੈ ਪਰ ਉਦੋਂ ਵੀ ਸੰਤੋਖ ਨਹੀਂ ਆਉਂਦਾ। ਲੱਖ ਕੋਟ ਧਾਵੈ ਲੱਖਾਂ ਦੇ ਪਿੱਛੇ ਦੌੜੀ ਜਾਂਦਾ ਹੈ ਤ੍ਰਿਪਤ ਨਾ ਆਵੇ, ਅੰਦਰ ਨੂੰ ਸੰਤੋਖ ਨਹੀਂ ਬਣਦਾ। ਮਾਇਆ ਪਾਛੈ ਪਾਵੇ, ਮਾਇਆ ਦੇ ਪਿੱਛੇ ਹੀ ਇਹ ਦੌੜੀ ਜਾਂਦਾ ਹੈ, ਮਾਇਆ ਦੇ ਪਿੱਛੇ ਇੰਨਾ ਦੌੜਦਾ ਹੈ ਕਿ ਮਾਇਆ ਬਣਾਉਣ ਵਾਲੇ ਮਾਇਆ ਨੂੰ ਰਚਣ ਵਾਲੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਪਰਮਾਤਮਾ ਤੱਕ ਨੂੰ ਭੁੱਲ ਜਾਂਦਾ ਹੈ। ਸਿਰਫ ਮਾਇਆ ਦੇ ਕੱਜੀਏ ਕੱਢਿਆ ਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ। ਪਹਿਲੀ ਗੱਲ ਉਸ ਮਨੁੱਖ ਦੇ ਅੰਦਰ ਸ਼ਾਂਤੀ ਬਣ ਜਾਂਦੀ ਹੈ, ਭਾਵ ਉਹ ਸ਼ਾਂਤਮਈ ਰਹਿੰਦਾ ਹੈ, ਸ਼ਾਂਤ ਰਹਿੰਦਾ ਹੈ। ਉਸ ਨੂੰ ਜੇ ਕਿਤੇ ਕੋਈ ਔਖਾ ਹੋ ਕੇ ਵੀ ਬੋਲੇ ਉਹ ਫਿਰ ਵੀ ਹੱਥ ਜੋੜ ਕੇ ਕਹਿੰਦਾ ਕੋਈ ਗੱਲ ਨਹੀਂ ਮਿੱਤਰਾ, ਠੀਕ ਹੈ ਤੂੰ ਹੀ ਵੱਡਾ ਹੈ। ਨਹੀਂ ਤਾਂ ਸੁਭਾਵਿਕ ਗੱਲ ਹੈ ਕੋਈ ਕਿਸੇ ਨੂੰ ਥੋੜਾ ਜਿਹਾ ਔਖਾ ਹੋ ਕੇ ਬੋਲੇ, ਗਰਮ ਬੋਲ ਬੋਲੇ, ਦੂਜਾ ਬੰਦਾ ਅੱਗੇ ਇੱਕ ਵਾਰ ਨਹੀਂ ਉਹਨੂੰ ਚਾਰ ਵਾਰ ਜਦੋਂ ਤੱਕ ਨਹੀਂ ਫਿਰ ਕਰਡਾ ਹੋ ਕੇ ਬੋਲਦਾ ਤਦੋਂ ਤੱਕ ਸਕੂਨ ਨਹੀਂ ਆਉਂਦਾ। ਪਰ ਉਹਨਾਂ ਨੂੰ ਤਾਂ ਗੱਲ ਚੇਤੇ ਹੀ ਰਹਿੰਦੀ, ਗੁਰਬਾਣੀ ਚੇਤੇ ਹੀ ਰਹਿੰਦੀ ਹੈ। ਫਰੀਦਾ ਜੋ ਤੈ ਮਾਰਨ ਮੁੱਕਿਆ ਤਿੰਨਾ ਨਾ ਮਾਰੇ ਘੁੰਮ। ਕਹਿਣ ਲੱਗੇ ਜੋ ਤੈਨੂੰ ਮੁੱਕਾ ਮਾਰਨ ਉਹਨਾਂ ਨੂੰ ਦੋਹਾਂ ਹੱਥਾਂ ਦਾ ਘੁੰਮੱਕੜ ਨਹੀਂ ਮਾਰਨਾ, ਜੇ ਤੇਰੇ ਉਹ ਘਰ ਆ ਜਾਣ ਤਾਂ ਉਹਨਾਂ ਦਾ ਵੀ ਸਤਿਕਾਰ ਕਰਨਾ ਹੈ। ਕਹਿਣ ਲੱਗੇ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ। ਸਹਿਜ ਦਾ ਭਾਵ ਹੁੰਦਾ ਹੈ ਆਤਮਕ ਅਡੋਲਤਾ। ਸਾਧ ਸੰਗਤ ਜੀ ਇਹ ਅਡੋਲਤਾ ਬਣਨੀ ਬਹੁਤ ਮੁਸ਼ਕਲ ਕੰਮ ਹੁੰਦਾ ਹੈ। ਮਨੁੱਖ ਥੋੜ੍ਹੇ ਥੋੜ੍ਹੇ ਜੇ ਲਾਲਚ ਦੇ ਪਿੱਛੇ ਇਹ ਡੋਲਦਾ ਫਿਰੀ ਜਾਂਦਾ ਹੈ, ਡੋਲ ਜਾਂਦਾ ਹੈ। ਪਰ ਗੁਰਦੇਵ ਕਹਿੰਦੇ ਨੇ ਕਹਿਣ ਲੱਗੇ ਪਿਆਰਿਓ ਜਿਹੜਾ ਮਨੁੱਖ ਆਪਣੀ ਰਸਨਾ ਨਾਲ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਹ ਆਤਮਕ ਅਡੋਲਤਾ ਵਿੱਚ ਟਿਕ ਜਾਂਦਾ ਹੈ, ਭਾਵ ਉਸਦੀ ਅਵਸਥਾ ਜਿਹੜੀ ਹੈ ਉਹ ਡਾਮਾ ਡੋਲ ਨਹੀਂ ਰਹਿੰਦੀ, ਉਸਦੀ ਟਿਕਵੀ ਅਵਸਥਾ ਬਣ ਜਾਂਦੀ ਹੈ। ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਕਿਉਂ ਓਏ ਜੋ ਬੀਜ ਹਮ ਤੁਮ ਕਿਸ ਹੋਤੇ ਤਾਤੇ ਕਨਿਕ ਵਖਾਨੀ। ਜਿਹੜੇ ਉਹਨਾਂ ਦੇ ਅੰਦਰ ਮੇਰ ਤੇਰ ਹੁੰਦੀ ਹੈ ਉਹ ਮੇਰ ਤੇਰ ਖਤਮ ਹੋ ਜਾਂਦੀ ਹੈ, ਇਹ ਮੇਰਾ ਹੈ ਇਹ ਤੇਰਾ ਹੈ। ਆਪਣੀ ਵਸਤੂ ਨੂੰ ਬੰਦਾ ਬੜਾ ਸਾਂਭ ਸਾਂਭ ਕੇ ਰੱਖਦਾ ਹੈ ਤੇ ਦੂਜੇ ਦੀ ਵਸਤੂ ਦੀ ਕੋਈ ਪਰਵਾਹ ਨਹੀਂ ਕਰਦਾ ਤੇ ਉਹਨਾਂ ਦੇ ਅੰਦਰ ਇਹ ਤੇਰ ਮੇਰ ਇਹ ਮੇਰਾ ਹੈ ਇਹ ਤੇਰਾ ਹੈ ਇਹ ਖਤਮ ਹੋ ਜਾਂਦਾ ਹੈ ਤੇ ਫਿਰ ਅੰਦਰ ਆਤਮਕ ਅਡੋਲਤਾ ਬਣ ਜਾਂਦੀ ਹੈ। ਕਹਿਣ ਲੱਗੇ ਰਸਨਾ ਗੁਣ ਗੋਪਾਲ ਨਿੰਦ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ। ਮਨ ਵਿੱਚ ਖੁਸ਼ੀਆਂ ਬਣ ਜਾਂਦੀਆਂ ਨੇ, ਇਹੋ ਜਿਹੀਆਂ ਖੁਸ਼ੀਆਂ ਬਣਦੀਆਂ ਨੇ ਜਿਹੜੀ ਕਦੇ ਦੁੱਖ ਵਿੱਚ ਤਬਦੀਲ ਨਹੀਂ ਹੁੰਦੀ। ਆਪਾਂ ਇੱਕ ਇਤਿਹਾਸਕ ਘਟਨਾ ਲਈਏ, ਪੰਜਵੇਂ ਪਾਤਸ਼ਾਹ ਜੀ ਦਾ ਸਮਾਗ ਹੈ ਤੇ ਭਾਈ ਕੇਦਾਰਾ ਜੀ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਆਏ ਨੇ, ਆ ਕੇ ਕਹਿੰਦੇ ਸਤਿਗੁਰੂ ਜੀ ਮੈਂ ਸਿੱਧ ਕੀ ਸਿੱਖ ਦੇਖਣਾ ਚਾਹੁੰਦਾ, ਜਿਨ੍ਹਾਂ ਦੇ ਅੰਦਰ ਸਿਦਕ ਹੋਵੇ ਮੈਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ। ਤੇ ਸਤਿਗੁਰੂ ਜੀ ਕਹਿੰਦੇ ਕਹਿਣ ਲੱਗੇ ਭਾਈ ਭਿਖਾਰੀ ਜੀ ਦੇ ਘਰ ਜਾ, ਉੱਥੇ ਤੈਨੂੰ ਸਿੱਧ ਕੀ ਸਿੱਖ ਦੇਖਣ ਨੂੰ ਮਿਲਣਗੇ, ਜਾ ਤੂੰ। ਹੁਣ ਇਹ ਭਾਈ ਕੇਦਾਰ ਜੀ ਚੱਲ ਪਏ, ਇਹ ਜਾ ਕੇ ਭਾਈ ਭਿਖਾਰ ਜੀ ਦੇ ਘਰ ਪਹੁੰਚ ਗਏ। ਜਾ ਕੇ ਦੇਖਦੇ ਦੱਸੇ ਵੀ ਮੈਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭੇਜਿਆ, ਤੁਹਾਨੂੰ ਮਿਲਣ ਚਿਲਣ ਆਇਆ ਹਾਂ। ਭਾਈ ਭਿਖਾਰੀ ਜੀ ਨੇ ਬੜਾ ਮਾਣ ਸਨਮਾਨ ਕੀਤਾ,
ਤੇ ਭਾਈ ਭਿਖਾਰੀ ਜੀ ਦੇ ਬੇਟੇ ਦਾ ਅਗਲੇ ਦਿਨ ਵਿਆਹ ਹੈ। ਇਹ ਭਾਈ ਕੇਦਾਰਾ ਜੀ ਦੇਖਦੇ ਨੇ ਕਿ ਇੱਥੇ ਤਾਂ ਬਹੁਤ ਸੋਹਣੇ ਗਲੀਚੇ ਵਿਛੇ ਹੋਏ ਨੇ, ਸਾਮਿਆਨੇ ਲੱਗੇ ਹੋਏ ਨੇ, ਪਰ ਭਾਈ ਭਿਖਾਰੀ ਜੀ ਉਹ ਪੁਰਾਣੇ ਕੱਪੜਿਆਂ ਦਾ ਇੱਕ ਤੱਪੜ ਸੀ ਰਹੇ ਨੇ ਤੇ ਦੇਖ ਕੇ ਬੜੇ ਹੈਰਾਨ ਹੋਏ ਵੀ ਇਹ ਕੀ ਹੈ, ਇੱਥੇ ਤਾਂ ਸੋਹਣੇ ਸੋਹਣੇ ਗਲੀਚੇ ਵਿਛੇ ਹੋਏ ਨੇ, ਸੋਹਣੇ ਸਾਮਿਆਨੇ ਲੱਗੇ ਹੋਏ ਨੇ ਤੇ ਭਾਈ ਭਿਖਾਰੀ ਜੀ ਇਹ ਪੁਰਾਣੇ ਕੱਪੜਿਆਂ ਦਾ ਇਹ ਤੱਪੜ ਸੀ ਰਹੇ ਨੇ, ਇਹ ਕੀ ਹੈ ਵੀ ਸਮਝ ਨਹੀਂ ਲੱਗੀ ਕੁਝ, ਪਰ ਚੁੱਪ ਰਹੇ ਦੇਖਦੇ ਗਏ। ਕੁਝ ਦੇਰ ਬਾਅਦ ਭਾਈ ਭਿਖਾਰੀ ਜੀ ਨੇ ਉਹ ਤੱਪੜ ਤਿਆਰ ਕਰ ਦਿੱਤਾ ਤੇ ਭਾਈ ਕੇਦਾਰਾ ਜੀ ਨੂੰ ਕਹਿੰਦੇ, ਭਾਈ ਕੇਦਾਰਾ ਜੀ ਤੁਸੀਂ ਥੋੜੀ ਚਿਰ ਬੈਠੋ ਤੇ ਮੈਂ ਹੁਣੇ ਹੀ ਆਉਂਦਾ ਹਾਂ। ਭਾਈ ਭਿਖਾਰੀ ਜੀ ਜੰਗਲ ਨੂੰ ਗਏ, ਇੱਕ ਗੱਠਰ ਸੁੱਕੀ ਲੱਕੜਾਂ ਦਾ ਇਕੱਠਾ ਕੀਤਾ ਤੇ ਲਿਆ ਕੇ ਘਰ ਵਿਹੜੇ 'ਚ ਰੱਖ ਦਿੱਤਾ। ਹੁਣ ਭਾਈ ਕੇਦਾਰਾ ਜੀ ਬੜੇ ਹੈਰਾਨ, ਇਹ ਦੇਖਦੇ ਨੇ ਵੀ ਗੁਰੂ ਅਰਜਨ ਸਾਹਿਬ ਜੀ ਤਾਂ ਕਹਿ ਰਹੇ ਸੀ ਵੀ ਸਿੱਧਕੀ ਸਿੱਖ ਦੇਖਣ ਨੂੰ ਮਿਲਣਗੇ ਤੈਨੂੰ, ਤੇ ਫਿਰ ਮੈਨੂੰ ਤਾਂ ਕੁਝ ਅਜੇ ਗੱਲ ਸਮਝ ਨਹੀਂ ਲੱਗੀ। ਕੋਈ ਨਹੀਂ, ਰਾਤਾਂ ਪੈ ਗਈ, ਲੰਗਰ ਪਾਣੀ ਛਕਿਆ, ਰਾਤਾਂ ਪੈ ਗਈਆਂ। ਰਾਤ ਨੂੰ ਉਸ ਪਿੰਡ 'ਚ ਚੋਰ ਆ ਗਏ, ਡਾਕੂ ਆ ਗਏ, ਆ ਕੇ ਹਮਲਾ ਕੀਤਾ ਤੇ ਜਦੋਂ ਪਿੰਡ 'ਚ ਰੋਲਾ ਪਿਆ, ਪਿੰਡ ਵਾਲੇ ਇਕੱਠੇ ਹੋ ਕੇ ਉਹਨਾਂ ਚੋਰਾਂ ਨੂੰ ਦੌੜਾਉਂਦੇ ਨੇ, ਉਸ ਵੇਲੇ ਚੋਰਾਂ ਨੇ ਗੋਲੀ ਚਲਾਈ, ਉਹ ਇੱਕ ਗੋਲੀ ਭਾਈ ਭਿਖਾਰੀ ਜੀ ਦੇ ਉਸ ਬੇਟੇ ਨੂੰ ਆ ਵੱਜੀ ਜਿਸਦਾ ਅਗਲੇ ਦਿਨ ਵਿਆਹ ਸੀ, ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਤ ਹੋ ਗਈ, ਕਹਿੰਦੇ ਇੱਕ ਮਾਈ ਇੱਕ ਆਈ ਆ ਕੇ ਕਹਿੰਦੀ, ਭਾਈ ਭਿਖਾਰੀ ਜੀ, ਭਾਈ ਭਿਖਾਰੀ ਜੀ ਅਨਾਟ ਹੋ ਗਿਆ। ਕਹਿਣ ਲੱਗੇ ਕੀ ਹੋਇਆ? ਕਹਿਣ ਲੱਗੇ ਤੇਰੇ ਪੁੱਤਰ ਨੂੰ ਜਿਹਦਾ ਕੱਲ ਵਿਆਹ ਸੀ ਉਹਦੇ ਗੋਲੀ ਲੱਗ ਗਈ, ਉਹਦੀ ਮੌਤ ਹੋ ਗਈ। ਤੇ ਜਦੋਂ ਰੋਲਾ ਪਿਆ ਤੇ ਭਾਈ ਕੇਦਾਰਾ ਜੀ ਵੀ ਨਾਲ ਬੈਠੇ ਨੇ, ਭਾਈ ਭਿਖਾਰੀ ਜੀ ਕਹਿੰਦੇ ਇੱਕਦਮ ਮੂੰਹੋਂ ਬੋਲ ਨਿਕਲੇ, ਕਹਿਣ ਲੱਗੇ ਪਤਾ ਸੀ। ਬੜੀ ਸਮਝਣ ਵਾਲੀ ਗੱਲ ਹੈ, ਕਹਿਣ ਲੱਗੇ ਪਤਾ ਸੀ। ਭਾਈ ਕੇਦਾਰਾ ਜੀ ਇੱਕਦਮ ਚੌਂਕ ਗਏ, ਇੱਕਦਮ ਸੁਚੇਤ ਹੋਏ, ਦੁੱਖ ਤਾਂ ਹੋਇਆ ਪਰ ਕਹਿਣ ਲੱਗੇ, ਮੇਰੇ ਗੁਰੂ ਦੇ ਸਿੱਖਾ ਤੂੰ ਮੈਨੂੰ ਇੱਕ ਗੱਲ ਦੱਸ, ਇਸ ਗੱਲ ਦਾ ਪਤਾ ਸੀ? ਕਹਿਣ ਲੱਗੇ ਹਾਂ ਪਤਾ ਸੀ, ਪਤਾ ਸੀ, ਤਾਂ ਹੀ ਮੈਂ ਇਹ ਪੁਰਾਣੇ ਕੱਪੜਿਆਂ ਦਾ ਤੱਪੜ ਸੀ ਕੇ ਤਿਆਰ ਕੀਤਾ ਹੈ, ਕਿਉਂਕਿ ਲੋਕਾਂ ਨੇ ਹੁਣ ਵਿਆਹ 'ਚ ਨਹੀਂ ਆਉਣਾ, ਹੁਣ ਮ੍ਰਿਤਕ 'ਚ ਆਉਣਾ ਹੈ, ਲੋਕਾਂ ਨੇ ਖੁਸ਼ੀਆਂ ਵਾਸਤੇ ਨਹੀਂ ਆਉਣਾ, ਲੋਕਾਂ ਨੇ ਮੇਰਾ ਦੁੱਖ ਮੰਡਾਉਣ ਵਾਸਤੇ ਆਉਣਾ ਹੈ, ਤੇ ਆ ਕੇ ਉਹਨਾਂ ਨੇ ਸੋਹਣੇ ਸੋਹਣੇ ਗਲੀਚਿਆਂ 'ਚ ਨਹੀਂ ਬਹਿਣਾ, ਇਸ ਪੁਰਾਣੇ ਕੱਪੜਿਆਂ ਦੇ ਤੱਪੜ 'ਤੇ ਉਹਨਾਂ ਨੇ ਬਹਿਣਾ। ਕਹਿਣ ਲੱਗੇ ਦੇਖ, ਇਹ ਮੈਂ ਸੁੱਕੇ ਲੱਕੜ ਇਕੱਠੇ ਕਰਕੇ ਇੱਕ ਗੱਠਰ ਲੈ ਕੇ ਆਇਆ ਨਾ। ਕਹਿਣ ਲੱਗੇ ਕੱਲ੍ਹ ਉਹਦਾ ਸੰਸਕਾਰ ਵੀ ਕਰਨਾ ਹੈ। ਭਾਈ ਕੇਦਾਰਾ ਜੀ ਕਹਿੰਦੇ, ਕਹਿਣ ਲੱਗੇ ਮੈਨੂੰ ਇੱਕ ਗੱਲ ਦੱਸ ਮਿੱਤਰਾ, ਜਦੋਂ ਪਤਾ ਸੀ ਤੇ ਗੁਰੂ ਚਰਨਾਂ 'ਚ ਅਰਦਾਸ ਨਹੀਂ ਸੀ ਕਰ ਸਕਦਾ? ਗੁਰੂ ਤਾਂ ਬੜਾ ਸਮਰੱਥ ਹੈ, ਕੀ ਅਰਦਾਸ ਨਹੀਂ ਕਰ ਸਕਦਾ ਸੀ, ਸਤਿਗੁਰੂ ਜੀ ਮੇਰੇ ਬੱਚੇ ਨੂੰ ਬਚਾ ਲਿਓ? ਕਹਿਣ ਲੱਗੇ ਅਰਦਾਸ ਤਾਂ ਕਰਦਾ ਜੇ ਕਿਤੇ ਮੇਰੀ ਸਹਿ ਹੁੰਦੀ, ਮੇਰੀ ਅਮਾਨਤ ਹੁੰਦੀ, ਮੇਰੀ ਵਸਤੂ ਹੁੰਦੀ, ਜਿਸ ਮਾਲਕ ਨੇ ਉਹ ਦਾਤ ਦਿੱਤੀ ਸੀ ਉਸੇ ਨੇ ਲੈ ਲਈ, ਉਸੇ ਨੇ ਭੇਜਿਆ ਸੀ, ਜਿਸ ਨੇ ਭੇਜਿਆ ਸੀ ਉਸੇ ਨੇ ਬੁਲਾ ਲਿਆ। ਕਹਿਣ ਲੱਗੇ ਉਹਦੇ 'ਚ ਰੁਕਾਵਟ ਨਹੀਂ ਬਣਨੀ, ਜਿਸ ਮਾਲਕ ਨੇ ਦਾਤ ਦਿੱਤੀ ਸੀ ਲਈ ਵੀ ਉਸੇ ਨੇ ਹੈ, ਕੋਈ ਹੋਰ ਲੈਂਦਾ ਤਾਂ ਗੱਲ ਕਹਿਣ ਨੂੰ ਵੀ ਆ ਜਾਂਦੀ, ਪਰ ਜਿਸ ਨੇ ਦਿੱਤੀ ਸੀ ਦਾਤ ਉਸੇ ਨੇ ਲਈ ਹੈ। ਦੇਖ ਕੇ ਅੱਖਾਂ 'ਚ ਹੰਝੂ ਆ ਗਏ ਭਾਈ ਕੇਦਾਰਾ ਜੀ ਦੇ, ਕਹਿਣ ਲੱਗੇ ਪੈਰ ਫੜ ਲਏ, ਕਹਿਣ ਲੱਗੇ ਮੈਂ ਦੇਖਣ ਵਾਸਤੇ ਆਇਆ ਸੀ, ਜਿਸ ਟਾਈਮ ਦਾ ਆਇਆ ਉਸੇ ਵੇਲੇ ਦਾ ਮੈਂ ਸੋਚ ਰਿਹਾ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੈਨੂੰ ਭੇਜੀ ਹੈ ਸਿੱਧਕੀ ਸਿੱਖ ਦੇਖਣ ਵਾਸਤੇ, ਜਿਨ੍ਹਾਂ ਦੇ ਅੰਦਰ ਸਿੱਧਕ ਹੈ,
ਜਿਹੜੇ ਪਰਮਾਤਮਾ ਦੀ ਰਜ਼ਾ ਵਿੱਚ ਤੁਰਦੇ ਨੇ। ਕਹਿਣ ਲੱਗੇ ਮੈਂ ਦੇਖਣ ਤੁਰਿਆ ਸੀ, ਦੇਖ ਰਿਹਾ ਸੀ, ਪਰ ਹੁਣ ਮੈਨੂੰ ਪਤਾ ਲੱਗਿਆ। ਭਾਈ ਭਿਖਾਰੀ ਜੀ ਸੁਣ ਆਈ ਸੀ ਕਿ ਗੁਰੂ ਦੇ ਸਿੱਖ ਬੜੇ ਸਿੱਧ ਕੀ ਹੁੰਦੇ ਨੇ। ਕਹਿਣ ਲੱਗੇ ਆਪਣੀ ਅੱਖਾਂ ਨਾਲ ਅੱਜ ਵੇਖ ਵੀ ਲਿਆ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਮਨ ਵਿੱਚ ਖੁਸ਼ੀਆਂ ਪੈਦਾ ਹੁੰਦੀਆਂ ਨੇ ਕੀ ਕਰਕੇ, ਉਸ ਪਰਮਾਤਮਾ ਦੀ ਸਿਫਤਾਂ ਕਰਕੇ। ਇਸ ਜੀਵ ਨਾਲ ਦੇਖੋ ਬੜੇ ਕਮਾਲ ਦੀ ਬਣਤਰ ਵਾਹਿਗੁਰੂ ਜੀ ਨੇ ਬਣਾਈ। ਸਾਨੂੰ ਜਦੋਂ ਉਸ ਪਰਮਾਤਮਾ ਨੇ ਇਹ ਸਰੀਰ ਦਿੱਤਾ, ਅੱਖਾਂ ਦੋ ਦਿੱਤੀਆਂ ਨੇ ਤੇ ਕੰਮ ਇੱਕ ਦਿੱਤਾ। ਇਹਨਾਂ ਅੱਖਾਂ ਦੋਵਾਂ ਅੱਖਾਂ ਦਾ ਕੰਮ ਇੱਕੋ ਹੀ ਹੈ, ਦੇਖਣਾ। ਕੰਨ ਦੋ ਦਿੱਤੇ ਨੇ, ਦੋਹਾਂ ਕੰਨਾਂ ਦਾ ਇੱਕੋ ਹੀ ਕੰਮ ਹੈ, ਸੁਣਨਾ। ਨਾਸ਼ਕਾਂ ਦੋ ਦਿੱਤੀਆਂ ਨੇ ਪਰ ਕੰਮ ਦੋਹਾਂ ਦਾ ਇੱਕੋ ਹੀ ਹੈ, ਸਾਹ ਲੈਣਾ। ਜੀਭ ਇੱਕ ਦਿੱਤੀ ਹੈ ਤੇ ਕੰਮ ਦੋ ਦੇ ਦਿੱਤੇ। ਦੁਨੀਆਵੀ ਪਦਾਰਥ ਛਕਦੀ ਹੈ, ਉਹਦਾ ਵੀ ਸੁਆਦ ਮਾਣਦੀ ਹੈ ਤੇ ਕਹਿਣ ਲੱਗੇ ਇਸੀ ਰਸਨਾ ਤੋਂ ਮਨੁੱਖਾਂ ਤੋਂ ਪਰਮਾਤਮਾ ਦਾ ਨਾਮ ਜਪ ਕੇ ਉਹਦਾ ਸੁਆਦ ਵੀ ਚੱਖਣਾ। ਇਸ ਤੋਂ ਤੂੰ ਦੋ ਸੁਆਦ ਚੱਖਣੇ ਨੇ। ਦੁਨੀਆਵੀ ਪਦਾਰਥਾਂ ਦਾ ਸੁਆਦ ਤਾਂ ਅਸੀਂ ਬਹੁਤ ਚੱਖ ਲੈਂਦੇ ਹਾਂ, ਉਹਦੇ ਚੇਤੇ ਕਸਰ ਨਹੀਂ ਰਹਿਣ ਦਿੰਦੇ। ਪਰ ਸਾਧ ਸੰਗਤ ਜੀ, ਕਦੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਕੇ ਤਾਂ ਦੇਖੀਏ। ਬਸ ਜਿਸ ਦਿਨ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪਿਆ, ਇਸ ਰਸਨਾ ਨੂੰ, ਇਹ ਰਸਨਾ ਜਪਦਿਆਂ ਜਪਦਿਆਂ ਅੰਦਰ ਨਾਮ ਨੂੰ ਭੇਜ ਦਿੰਦੀ ਹੈ। ਅੰਦਰ ਜਦੋਂ ਬੰਦਾ ਨੱਕੋ ਨੱਕ ਹੁੰਦਾ, ਗੁਰਮੁਖ ਰੋਮ ਰੋਮ ਹਰ ਭਿਆਵੇ, ਉਸ ਮਨੁੱਖ ਦੀ ਰਸਨਾ ਵੀ ਚੁੱਪ ਕਰ ਜਾਂਦੀ ਹੈ। ਹੁਣ ਉਸ ਮਨੁੱਖ ਦੀ ਅਵਸਥਾ ਇੰਨੀ ਉੱਚੀ ਤੇ ਸੁੱਚੀ ਬਣ ਜਾਂਦੀ ਹੈ ਕਿ ਸਾਡੇ ਸਰੀਰ ਦੇ ਉੱਤੇ ਕਿੰਨੇ ਰੋਮ ਨੇ, ਹਰੇਕ ਰੋਮ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਨਿਕਲਦੀ ਹੈ ਪਾਓ। ਇੰਨੀ ਉੱਚ ਅਵਸਥਾ ਦਾ ਮਾਲਕ ਉਹ ਮਨੁੱਖ ਬਣ ਜਾਂਦਾ ਹੈ। ਕਹਿਣ ਲੱਗੇ ਸਗਲੇ ਦੁੱਖ ਪਲਾਇਣ, ਸਾਰੇ ਦੁੱਖ ਚਾਲੇ ਪਾ ਜਾਂਦੇ ਨੇ।

0: ਔਰ ਭਾਈ ਇਹ ਬੜੇ ਨੇੜਲੇ ਰਿਸ਼ਤੇ ਨੇ। ਮਾਤਾ ਪਿਤਾ ਇਸਤਰੀ, ਇਸਤਰੀ ਦਾ ਭਾਵ ਆਪਾਂ ਜੀਵਨ ਸਾਥੀ ਕਰਾਂਗੇ ਕਿਉਂਕਿ ਲਿਖਿਆ ਤਾਂ ਉੱਥੇ ਬੰਨਤਾ ਹੈ। ਹੁਣ ਬੰਨਤਾ ਦਾ ਭਾਵ ਹੈ ਇਸਤਰੀ, ਅਤੇ ਇਹ ਦੋਵਾਂ ਵਾਸਤੇ ਲਾਗੂ ਹੁੰਦਾ ਹੈ ਵੀ ਜੀਵਨ ਸਾਥੀ ਆਪਾਂ ਅਰਥ ਕਰੀਏ, ਭਾਵ ਅਰਥ ਜਿਹੜੇ ਕਰਾਂਗੇ ਉਹ ਜੀਵਨ ਸਾਥੀ ਕਰਾਂਗੇ। ਮਾਤਾ ਪਿਤਾ ਜੀਵਨ ਸਾਥੀ, ਪੁੱਤਰ ਰਿਸ਼ਤੇਦਾਰ ਅਤੇ ਭਰਾ, ਇਹ ਕਿੰਨੇ ਨੇੜਲੇ ਰਿਸ਼ਤੇ ਨੇ। ਕਹਿਣ ਲੱਗੇ ਪਿਆਰਿਆ ਤੂੰ ਇਹਨਾਂ 'ਤੇ ਬੜਾ ਮਾਣ ਕਰੀ ਜਾਂਦਾ ਹੈ, ਪਰ ਧਿਆਨ ਰੱਖੀ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ। ਇਹ ਤਾਂ ਪੁਰਬਲੇ ਕਰਮ ਕਰਕੇ ਤੈਨੂੰ ਇੱਥੇ ਇਹਨਾਂ ਦਾ ਮੇਲ ਹੋਇਆ ਹੈ, ਅਖੀਰ ਵਿੱਚੋਂ ਇਹਨਾਂ ਵਿੱਚੋਂ ਕੋਈ ਵੀ ਤੇਰਾ ਸਾਥੀ ਨਹੀਂ ਬਣ ਸਕਦਾ, ਇੱਕ ਵੀ ਨਹੀਂ ਬਣ ਸਕਦਾ, ਇੱਕ ਵੀ ਨਹੀਂ ਬਣ ਸਕਦਾ। ਕਹਿਣ ਲੱਗੇ ਤੂੰ ਰਚਿਆ ਮਿਚਿਆ ਕਿੱਥੇ ਰਹਿੰਦਾ ਹੈ? ਮੁਕਤ ਮਾਲ ਕਨਿਕ ਲਾਲ ਹੀਰਾ ਮਨੋਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਹੁਦੈ ਤਾਂ ਮੈਂ ਸੰਤੋਖ ਨਾ ਪਾਇਆ। ਮੁਕਤ ਮਾਲ ਮੋਤੀਆਂ ਦੀ ਮਾਲਾ, ਸੋਨਾ ਹੀਰਾ, ਮੁਕਤ ਮਾਲ ਕਨਿਕ ਲਾਲ ਹੀਰਾ ਮਨੋਰੰਜਨ ਕੀ ਮਾਇਆ, ਇਹ ਤਾਂ ਸਿਰਫ ਮਨੁੱਖ ਤੇਰੇ ਮਨ ਖੁਸ਼ ਕਰਨ ਦਾ ਸਾਧਨ ਹੈ, ਸਿਰਫ ਇੱਕ। ਬਸ ਮੇਰਾ ਮਨ ਖੁਸ਼ ਹੋ ਗਿਆ, ਮੈਂ ਮੋਤੀਆਂ ਦੀ ਮਾਲਾ ਪਾ ਲਈ, ਮਨ ਖੁਸ਼ ਹੋ ਗਿਆ। ਪਰ ਇੱਕ ਮੈਂ ਹੋਰ ਸਾਧ ਸੰਗਤ ਜੀ ਥੋੜ੍ਹਾ ਜਿਹਾ ਖੁਲਾਸਾ ਵੀ ਕਰਾਂ। ਮਨੁੱਖ ਇਹ ਸਾਧਨ ਪਾ ਲੈਂਦਾ, ਬਹੁਤਾ ਸੋਨਾ ਪਾ ਲੈਂਦਾ ਹੈ, ਮੋਤੀਆਂ ਦੀ ਮਾਲਾ ਵੀ ਪਾ ਲਈ, ਹੋਰ ਬੜੇ ਦਿਖਾਵੇ ਕਰਦਾ ਹੈ, ਬਹੁਤ ਸੋਹਣਾ ਸੂਟ ਬੂਟ ਪਾ ਲਿਆ, ਪਰ ਜੇ ਕਿਤੇ ਦੇਖ ਕੇ ਕਿਸੇ ਨੇ ਵਡਿਆਈ ਨਾ ਕੀਤੀ ਫਿਰ ਦੁੱਖ ਵੀ ਬੰਦੇ ਨੂੰ ਬਹੁਤ ਹੁੰਦਾ, ਸੱਚ ਜਾਣਿਓ। ਇਹ ਤਾਂ ਮਨ ਨੂੰ ਸਮਝਾਉਣ ਵਾਸਤੇ, ਮਨ ਨੂੰ ਖੁਸ਼ ਕਰਨ ਦੇ ਸਾਧਨ ਨੇ, ਇਸ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ। ਹਾ ਹਾ ਕਰਤ ਬਿਹਾਨੀ ਅਹੁਦੈ ਤਾਂ ਮੈਂ ਸੰਤੋਖ ਨਾ ਪਾਇਆ। ਕਹਿਣ ਲੱਗੇ ਇਹਨਾਂ ਨੂੰ ਇਕੱਠੇ ਕਰਨ ਵਾਸਤੇ, ਇਹਨਾਂ ਨੂੰ ਹਾਸਲ ਕਰਨ ਵਾਸਤੇ ਬੜਾ ਦੌੜਨਾ ਪੈਂਦਾ ਹੈ, ਇਹ ਮੋਤੀਆਂ ਦੀ ਮਾਲਾ, ਸੋਨਾ ਔਰ ਆਭੂਖਣ। ਕਹਿਣ ਲੱਗੇ ਇਹਨਾਂ ਨੂੰ ਇਕੱਠੇ ਐਵੇਂ ਨਹੀਂ ਇਹ ਹੁੰਦੇ ਵੀ ਸੌਖੇ ਮਿਲ ਜਾਂਦੇ ਨੇ। ਤਾਂ ਮੈਂ ਸੰਤੋਖ ਨਾ ਪਾਇਆ। ਕਹਿਣ ਲੱਗੇ ਹਸਤ ਰਥ ਅਸੁ ਪਵਨ ਤੇਜ ਧਣੀ ਭੂਮਨ ਚਤੁਰਾਂਗਾ, ਸੰਗਨਾ ਚਾਲਿਓ ਇਨਮੈ ਕਛੁਐ ਊਟ ਸਿਧਾਇਓ ਨਾਂਗਾ। ਹਾਥੀ ਹਸਤ ਰਥ, ਕਿਸੇ ਬੰਦੇ ਕੋਲ ਹਾਥੀ ਹੋਵਣ, ਰਥ ਹੋਵਣ, ਤੇਜ ਹਵਾ ਵਾਂਗੂ ਤੇਜ ਦੌੜਨ ਵਾਲੇ ਘੋੜੇ ਹੋਵਣ, ਉਹ ਮਨੁੱਖ ਬਹੁਤ ਜ਼ਮੀਨ ਦਾ ਮਾਲਕ ਹੋਵੇ, ਧਨਾੜ ਵੀ ਬੜਾ ਹੋਵੇ ਤੇ ਬਹੁਤ ਸਾਰਾ ਹੀ ਜ਼ਮੀਨ ਉਹਦੇ ਕੋਲ ਹੋਵੇ, ਭੂਮੀ ਹੋਵੇ ਖੇਤੀ ਦੀ। ਕਹਿਣ ਲੱਗੇ ਸੰਗ ਨਾ ਚਾਲਿਓ ਇਨ ਮੈਂ ਕਛੁਐ ਊਟ ਸਿਧਾਇਓ ਨਾਂਗਾ। ਪਿਆਰਿਆ ਇਹ ਗੱਲ ਆਪਣੇ ਹਿਰਦੇ 'ਚ ਵਸਾ ਲਈ, ਮਨ ਕਰਕੇ ਅੰਦਰ ਨੂੰ ਸੁਚੇਤ ਕਰ ਲਈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਸ ਮਨੁੱਖ ਦੇ ਨਾਲ ਕੁਝ ਨਹੀਂ ਜਾਂਦਾ। ਕਹਿਣ ਲੱਗੇ ਪਿਆਰਿਓ ਨਹੀਂ ਜਾਵੇਗਾ, ਊਟ ਸਿਧਾਇਓ ਨਾਂਗਾ। ਤੇ ਕਹਿਣ ਲੱਗੇ ਹੁਣ ਅਸੀਂ ਦੱਸ ਦਿੰਦੇ ਹਾਂ ਵੀ ਕਿਹਨਾਂ ਦੀ ਸੰਗਤ ਕਰਨੀ ਹੈ, ਕੀ ਕੁਝ ਕਰਨਾ ਹੈ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹ ਪਰਮਾਤਮਾ ਨੂੰ ਬੜੇ ਪਿਆਰੇ ਲੱਗਦੇ ਨੇ, ਜਿਹੜੇ ਉਸਦੀ ਭਜਨ ਬੰਦਗੀ ਕਰਨ ਵਾਲੇ ਉਸ ਪਰਮਾਤਮਾ ਨੂੰ ਬੜੇ ਪਿਆਰੇ ਲੱਗਦੇ ਨੇ। ਕਹਿਣ ਲੱਗੇ ਤਾਕੈ ਹਰ ਹਰ ਗਾਈਐ, ਉਹਨਾਂ ਦੀ ਸੰਗਤ ਕਰਕੇ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ। ਕਹਿਣ ਲੱਗੇ ਲਾਭ ਕੀ ਹੋਏਗਾ, ਮਨੁੱਖ ਕਰਨ ਤੋਂ ਪਹਿਲਾਂ ਇਹ ਲਾਭ ਪੁੱਛਦਾ, ਮੈਨੂੰ ਲਾਭ ਕੀ ਹੋਏਗਾ। ਕਹਿਣ ਲੱਗੇ ਈਹਾ ਸੁਖ ਆਗੇ ਮੁਖ ਉਜਲ ਸੰਗ ਸੰਤਨ ਕਹਿ ਪਾਈਏ। ਕਹਿਣ ਲੱਗੇ ਇੱਥੇ ਤੈਨੂੰ ਆਤਮਕ ਸੁੱਖ ਮਿਲੇਗਾ, ਪਰਲੋਕ ਵਿੱਚ ਵੀ ਤੈਨੂੰ ਖੁਸ਼ੀਆਂ ਮਿਲਣਗੀ, ਪਾਓ ਤੇਰਾ ਇਹ ਲੋਕ ਵੀ ਸਮਰ ਜਾਵੇਗਾ, ਪਰਲੋਕ ਵੀ ਸਮਰ ਜਾਵੇਗਾ, ਪਰ ਇਹ ਸੰਤ ਜਨਾਂ ਦੀ ਸੰਗਤ ਕਰਕੇ ਪ੍ਰਾਪਤ ਹੋਏਗਾ, ਸਤਿਗੁਰੂ ਜੀ ਕਿਰਪਾ ਕਰਨ। ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਅਗਤ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨਾਲ ਪਾਵਨ ਬਾਣੀ ਦੀ ਵਿਚਾਰ ਸਰਵਣ ਕਰਾਈ। ਇਸ ਤੋਂ ਪਹਿਲਾਂ ਕਿਸਤਕਾਰਯੋਗ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਕੀਰਤਨ ਦੀ ਹਾਜ਼ਰੀ ਪਾਉਣ। ਜਿਵੇਂ ਕਿ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕਰਦੇ ਆਏ ਹਾਂ ਕਿ ਆਉਣ ਵਾਲੀ 6 ਜੂਨ ਨੂੰ ਸਨ ਫਰਾਂਸਿਸਕੋ ਦੀ ਧਰਤੀ ਦੇ ਵਿੱਚ ਤੀਸਰੇ ਘੱਲੂਘਾਰੇ ਨੂੰ ਸਮਰਪਿਤ ਮਹਾਨਗਰ ਕੀਰਤਨ ਸਜਾਏ ਜਾ ਰਹੇ ਹਨ। ਉਸ ਦੇ ਸੰਬੰਧ ਦੇ ਵਿੱਚ ਆਪ ਜੀ ਦੇ ਨਾਲ ਕੁਝ ਬੇਨਤੀਆਂ ਸਰਦਾਰ ਸੰਦੀਪ ਸਿੰਘ ਜੀ ਹੁਣੀ ਕਰਨਗੇ। ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ। ਉਪਰੰਤ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੀਰਤਨ ਦੀ ਹਾਜ਼ਰੀ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਚਬਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਗੁਰਬਾਣੀ ਕਥਾ ਕੀਰਤਨ ਦਾ ਆਨੰਦ ਮਾਣ ਰਹੀ ਸਾਧ ਸੰਗਤ ਜੀ, ਫਤਿਹ ਦਾ ਜਵਾਬ ਫਤਿਹ 'ਚ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਸ ਤਰ੍ਹਾਂ ਤੁਹਾਨੂੰ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਉਹਨਾਂ ਨੇ ਦੱਸ ਹੀ ਦਿੱਤਾ ਹੈ ਕਿ ਮੈਂ ਜੋ ਜੂਨ 6 ਨੂੰ ਸੈਨ ਫਰਾਂਸਿਸਕੋ ਵਿਖੇ ਇੱਕ 5ਵੇਂ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਅਤੇ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਹੋ ਰਿਹਾ ਅਤੇ ਫਰੀਡਮ ਮਾਰਚ ਔਰ ਮੈਂਬਰੈਂਸ ਰੈਲੀ ਹੋ ਰਹੀ ਹੈ, ਉਹਦੇ ਸੰਬੰਧ ਦੇ ਵਿੱਚ ਸੰਗਤਾਂ ਦੇ ਚਰਨਾਂ ਦੇ ਵਿੱਚ ਕੁਛ ਬੇਨਤੀਆਂ ਕਰਨੀਆਂ ਹਨ। ਮੈਂ ਸੰਗਤ ਨੂੰ ਇਸ ਗੱਲ ਨੂੰ ਬੇਨਤੀ ਦੇ ਰੂਪ ਦੇ ਵਿੱਚ ਸੰਗਤ ਦੇ ਅੱਗੇ ਰੱਖਣੀ ਚਾਹਾਂਗਾ ਕਿ ਅਸੀਂ ਆਪੋ ਆਪਦੇ ਸ਼ਹਿਰਾਂ ਦੇ ਵਿੱਚ ਬਹੁਤ ਨਗਰ ਕੀਰਤਨ ਜਾਂ ਬਹੁਤ ਜੋੜ ਮੇਲੇ ਜਿਹੜੇ ਇਕੱਠ ਨੇ, ਆਮ ਸਾਡੇ ਧਾਰਮਿਕ ਸਮਾਗਮ ਨੇ ਜਿਹੜੇ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਸਾਡੀ ਕੌਮ ਦੇ ਜਾਹੋ ਜਲਾਲ ਦੇਖਣ ਨੂੰ ਮਿਲਦੇ ਹਨ। ਸਾਡੇ ਗੁਰੂ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਲੰਗਰਾਂ ਦੀ ਮਹਿਮਾ, ਗੁਰੂ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਗੱਤਕੇ ਦੇ ਜੌਹਰ, ਗੁਰੂ ਪਾਤਸ਼ਾਹ ਜੀ ਦੇ ਢਾਡੀ ਕਵੀਸ਼ਰਾਂ ਦੀਆਂ ਵਾਰਾਂ ਦੀਆਂ ਰਸਨਾ, ਜੋਸ਼ੀਲੀਆਂ ਵਾਰਾਂ, ਸਭ ਕੁਛ ਅਸੀਂ ਸੁਣਦੇ ਹਾਂ, ਆਨੰਦ ਮਾਣਦੇ ਹਾਂ। ਬਟ ਮੈਂ ਸੰਗਤ ਨੂੰ ਇਸ ਜੂਨ 84 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਹੋ ਰਹੇ ਸਮਾਗਮ ਦੇ ਸੰਬੰਧ ਦੇ ਵਿੱਚ ਅਚੇਚੀ ਬੇਨਤੀ ਇਸ ਸੰਦਰਭ ਵਿੱਚ ਕਰਨੀ ਚਾਹੁੰਦਾ ਹਾਂ ਕਿ ਸਿੱਖ ਦਾ ਗੁਰੂ ਪਾਤਸ਼ਾਹ ਜੀ ਦੇ ਦਰਬਾਰ 'ਚ ਆ ਕੇ ਨਤਮਸਤਕ ਹੋਣਾ ਗੁਰੂ ਦੇ ਅੱਗੇ ਆਪ ਨੂੰ ਇੱਕ ਕਿਸਮ ਦਾ ਸਮਰਪਣ ਹੈ, ਆਪਦੀ ਮੱਤ ਦੀ ਟੇਕਣਾ ਹੈ ਅਤੇ ਗੁਰੂ ਤੋਂ ਗੁਰੂ ਦੀ ਬਖਸ਼ੀ ਹੋਈ ਮੱਤ ਸੇਧ ਲੈਣ ਦੀ ਜਾਚਨਾ ਹੈ। ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਰਾਹੀਂ, ਸਿੱਖ ਇਤਿਹਾਸ ਦੇ ਰਾਹੀਂ ਇਹ ਸੇਧ ਦੀ ਜਾਚਨਾ ਵੱਖੋ ਵੱਖਰੇ ਰੂਪਾਂ ਦੇ ਵਿੱਚ ਦਿੱਤੀ ਹੈ। ਜਦੋਂ ਤੁਸੀਂ ਅਚੇਚੇ ਤੌਰ 'ਤੇ ਸਾਡੇ ਸਿੱਖ ਧਰਮ ਦੀ ਜੋ ਇੱਕ ਵਿਸ਼ਾਲਤਾ ਹੈ, ਇੱਕ ਬੜੀ ਵਿਲੱਖਣਤਾ ਹੈ, ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਸਿਧਾਂਤ ਰਾਹੀਂ ਸਾਡੀ ਜ਼ਿੰਦਗੀ ਦੇ ਹਰ ਇੱਕ ਐਸਪੈਕਟ ਲਈ ਸਾਨੂੰ ਸੇਧ ਦਿੱਤੀ ਹੈ, ਸਾਨੂੰ ਸੁਨੇਹੇ, ਸਾਨੂੰ ਡਾਇਰੈਕਸ਼ਨਸ ਦਿੱਤੀਆਂ ਹਨ। ਸਿਰਫ ਤੇ ਸਿਰਫ ਸਾਨੂੰ ਕਦੇ ਵੀ ਗੁਰੂ ਸਾਹਿਬ ਨੇ ਕਿਸੇ ਇੱਕ ਕਿਸਮ ਦੇ ਰਾਹ ਜਾਂ ਜ਼ਿੰਦਗੀ ਦੇ ਕਿਸੇ ਇੱਕ ਐਸਪੈਕਟ ਦੇ ਉੱਤੇ ਰਹਿ ਕੇ ਹੀ ਚੱਲਣ ਲਈ ਕਿਸੇ ਬੰਧਨ 'ਚ ਨਹੀਂ ਬੰਨਿਆ ਹੈ। ਜੇ ਪਹਿਲੇ ਪਾਤਸ਼ਾਹ ਤੋਂ ਗੱਲ ਕਰੀਏ, ਦੇਖੋ ਗੁਰਬਾਣੀ ਦੇ ਵਿੱਚ ਤੁਹਾਡੀ ਧਰਮ, ਤੁਹਾਡੀ ਕੌਮ ਦੀ ਜੋ ਇੱਕ ਵਿਲੱਖਣਤਾ ਨੂੰ ਪਰਸਪਰ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਹੈ, ਉਹਦਾ ਸਾਰਿਆਂ ਨਾਲੋਂ ਵੱਡਾ ਜੋ ਇੱਕ ਬੁਲੰਦ ਝੰਡਾ ਲੱਗਦਾ ਹੈ, ਦੁਨਿਆਵੀ ਜੋ ਵੀ ਉਸ ਸਮੇਂ ਦੀ ਲੋਕਾਂ ਦੀ ਧਾਰਮਿਕ ਪ੍ਰੈਕਟਿਸ, ਲੋਕਾਂ ਦੀ ਜੋ ਸੋਸ਼ਲ ਪ੍ਰੈਕਟਿਸ ਸੀ, ਚੱਲ ਰਹੀ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੁੰਦਾ ਹੈ, ਸਾਰਿਆਂ ਨਾਲੋਂ ਵੱਡਾ ਇਨਕਲਾਬ ਜੋ ਮੰਨਿਆ ਜਾਂਦਾ ਹੈ ਧਰਤੀ ਦੇ ਉੱਤੇ, ਉਹ ਸ਼ਬਦ ਦਾ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਓਂਕਾਰ ਤੋਂ ਲੈ ਕੇ ਸ਼ਬਦ ਦੀ ਰਚਨਾ ਕਰਤੀ, ਤਾਂ ਇਹ ਤੁਹਾਨੂੰ ਉਸੇ ਟਾਈਮ ਉਸ ਸਮੇਂ ਦੀਆਂ ਚੱਲ ਰਹੀਆਂ ਵਿਚਾਰਧਾਰਾ ਜਾਂ ਧਾਰਮਿਕ ਪ੍ਰਵਾਹ ਨੇ ਜਿਹੜੇ, ਉਹਨਾਂ ਦੇ ਬਰਾਬਰ ਐਜ਼ ਏ ਇੱਕ ਵੱਖਰੀ ਕੌਮ ਦੇ ਤੌਰ 'ਤੇ ਸਟੈਬਲਿਸ਼ ਕਰ ਦਿੱਤਾ। ਕੁਛ ਵੀ ਚੀਜ਼ਾਂ ਖਾਣ ਪਹਿਨਣ, ਉੱਠਣ ਬਹਿਣ, ਲੋਕਾਂ ਦਾ ਬੋਲਣ ਵੱਖਰਾ ਹੋ ਸਕਦਾ, ਪਰ ਉਹ ਜਦੋਂ ਇੱਕ ਇੰਨਾ ਜੁੰਮਸ ਸਿਧਾਂਤ ਗੁਰੂ ਸਾਹਿਬ ਜੀ ਨੇ ਸ਼ਬਦ ਦੇ ਰਾਹੀਂ ਸ਼ੁਰੂ ਕਰ ਦਿੱਤਾ, ਤਾਂ ਇਹ ਸਦੀਵੀ ਇਨਕਲਾਬ ਹੈ। ਫਿਰ ਗੁਰੂ ਪਾਤਸ਼ਾਹ ਜੀ ਦੇਖੋ ਤੁਸੀਂ ਗੁਰਬਾਣੀ ਦੇ ਵਿੱਚ ਆਮ ਪੜ੍ਹਦੇ ਹੋ ਨਾਨਕ ਰਾਜ ਚਲਾਇਆ ਸਤਕੋਟ ਸਤਾਣੀ ਨੀਵ ਦੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚ ਦੀ ਨੀਂਹ ਰੱਖ ਕੇ ਇੱਕ ਰਾਜ ਚਲਾਇਆ। ਅਸੀਂ ਕਦੇ ਵੀ ਇਸ ਗੱਲ ਨੂੰ ਇਹ ਵੱਖ ਨਾ ਰੱਖ ਕੇ ਚੱਲੀਏ ਵੀ ਜਿਹੜੀ ਰਾਜ ਦੀ ਗੱਲ ਹੈ, ਪਾਤਸ਼ਾਹੀ ਦੀ ਗੱਲ ਹੈ ਜਾਂ ਜਿਹੜੀ ਧਰਮ ਦੀ ਕਮਾਈ ਹੈ, ਇਹਦੇ ਵਿੱਚ ਕੋਈ ਬਾਲ ਜਿੰਨੀ ਵੀ ਕੋਈ ਬਰੀਕ ਲਾਈਨ ਹੋਵੇ ਜਾਂ ਇਹ ਕੋਈ ਦੋ ਧਾਰਨਾਵਾਂ ਹਨ, ਇੱਕੋ ਹੀ ਧਾਰ ਦੇ ਉੱਤੇ ਧਰਮ ਦੀ ਰਾਹ ਦੇ ਉੱਤੇ ਚੱਲਦਿਆਂ, ਇੱਕੋ ਹੀ ਉਸ ਧਰਮ ਨੂੰ ਕਮਾਉਣ ਦੀ ਇੱਕੋ ਧਾਰ ਦੇ ਉੱਤੇ ਚੱਲਦਿਆਂ ਸਿੱਖ ਕਦੇ ਹੋ ਨਹੀਂ ਸਕਦਾ ਉਹ ਇਨਕਲਾਬੀ ਨਾ ਬਣੇ, ਉਹ ਪਾਤਸ਼ਾਹੀ ਦਾ ਦਾਅਵੇਦਾਰ ਨਾ ਬਣੇ ਜਾਂ ਆਪਣੇ ਰਾਜ ਦਾ ਸਿਰਜਣਹਾਰ ਨਾ ਬਣੇ। ਇਹ ਸਾਨੂੰ ਗੁਰਬਾਣੀ ਦਾ ਹੁਕਮ ਹੈ। ਜਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਪਰਮਾਤਮਾ ਦਾ ਨਾਂ ਧਿਆਉਣ ਨਾਮ ਜਪਣ ਤੋਂ ਸ਼ੁਰੂ ਕਰਕੇ ਸਾਨੂੰ ਵੱਖੋ ਵੱਖਰੀਆਂ ਵੰਨਗੀਆਂ ਵੱਖਰੋ ਵੱਖਰੇ ਤਰੀਕਿਆਂ ਦੇ ਰਾਹੀਂ ਕਿੱਦਾਂ ਪਰਮਾਰਥ ਨਾਲ ਜੋੜਿਆ ਹੈ, ਸਿੱਖੀ ਦੇ ਇਸ ਸਾਰੇ ਕਨਸੈਪਟ ਨੂੰ ਇੱਕ ਕਿਸ ਤਰ੍ਹਾਂ ਇੱਕ ਪਾਤਸ਼ਾਹੀ ਦਰਬਾਰ ਦੇ ਰੂਪ 'ਚ ਗੁਰੂ ਪਾਤਸ਼ਾਹ ਸਿਰਜਦੇ ਹਨ। ਪਹਿਲੇ ਪਾਤਸ਼ਾਹ ਤੋਂ ਬਾਅਦ ਦੂਸਰੇ ਪਾਤਸ਼ਾਹ ਆਉਂਦੇ ਹਨ, ਤੀਸਰੇ ਪਾਤਸ਼ਾਹ, ਦਸੇ ਪਾਤਸ਼ਾਹੀਆਂ ਤੱਕ ਹਰੇਕ ਪਾਤਸ਼ਾਹੀ ਨੇ ਕਿਤੇ ਸਾਨੂੰ ਸੇਵਾ ਦਾ ਸਮਰਪਣ ਤੀਜੇ ਪਾਤਸ਼ਾਹ ਰਾਹੀਂ ਵੀ ਕਿਸ ਲੈਵਲ ਦੀ ਸੇਵਾ ਕਰਨੀ ਹੈ, ਕਿਸ ਦੀ ਕਰਨੀ ਹੈ, ਗੁਰੂ ਦੇ ਦਰਬਾਰ ਦਾ ਜੋ ਉਸ ਸਮੇਂ ਦੇ ਗੁਰੂ ਨਾਨਕ ਪਾਤਸ਼ਾਹ ਜੀ ਗੱਦੀ ਨਸ਼ੀਨ ਹਨ। ਫਿਰ ਦੇਖੋ ਲੰਗਰ ਦੀ ਆਉਂਦੀ ਹੈ। ਲੰਗਰ ਨੂੰ ਕਨਸੈਪਟ ਨੂੰ ਸਮਝੋ ਵੀ ਭੁੱਖਿਆਂ ਨੂੰ ਲੰਗਰ ਛਕਾਉਣਾ, ਲੋੜਵੰਦਾਂ ਨੂੰ ਲੰਗਰ ਛਕਾਉਣਾ, ਸਿਰਫ ਫੂਡ ਦਾ ਨਹੀਂ, ਹਰ ਕਿਸਮ ਦਾ ਲੰਗਰ, ਕੱਪੜੇ ਦਾ ਵੀ, ਦਵਾਈ ਦਾ ਵੀ, ਜਿਸ ਕਿਸਮ ਦਾ ਵੀ ਲੋੜ ਆ। ਜਿਸ ਇੱਕ ਜ਼ਿੰਮੇਵਾਰੀ ਦੇ ਵਿੱਚੋਂ ਇਹ ਕਨਸੈਪਟ ਨਿਕਲ ਰਿਹਾ ਹੈ ਉਹ ਇੱਕ ਕਿਸੇ ਦਰਬਾਰ ਦੀ ਮਲਕੀਅਤ ਵਾਲੀ ਜ਼ਿੰਮੇਵਾਰੀ 'ਚੋਂ ਨਿਕਲ ਰਿਹਾ ਹੈ। ਗੁਰੂ ਪਾਤਸ਼ਾਹ ਕੌਮ ਨੂੰ ਇੱਕ ਆਲੇ ਦੁਆਲੇ ਦੇ ਜ਼ਿੰਮੇਵਾਰ ਪਾਤਸ਼ਾਹ ਮੰਨ ਕੇ ਚੀਜ਼ ਸ਼ੁਰੂ ਕਰਦੇ ਨੇ ਵੀ ਇੱਥੇ ਜਿਹੜਾ ਆਵੇ ਉਹ ਲੰਗਰ ਵੀ ਛਕੇ, ਉਹਨੂੰ ਦਵਾਈ ਵੀ ਮਿਲੇ। ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਵੀ ਦਰਬਾਰ ਸਾਹਿਬ ਹੋਵੇ, ਡਿਸਪੈਂਸਰੀ ਹੋਵੇ, ਲੰਗਰ ਹੋਵੇ ਜਾਂ ਸ਼ੈਲਟਰ ਵੀ ਹੋਵੇ ਲੋੜਵੰਦ ਨੂੰ ਰਹਿਣ ਲਈ। ਸੋ ਇਹਨਾਂ ਨੂੰ ਗੱਲਾਂ ਨੂੰ ਸਮਝੋ, ਗੁਰੂ ਪਾਤਸ਼ਾਹ ਇੱਕ ਪਾਤਸ਼ਾਹੀ ਦਰਬਾਰ ਸਿਰਜ ਰਹੇ ਨੇ ਸਾਰੀਆਂ ਵੱਖੋ ਵੱਖਰੀਆਂ ਗੱਲਾਂ ਰਾਹੀਂ। ਫਿਰ ਪੰਜਵੇਂ ਪਾਤਸ਼ਾਹ ਵੇਲੇ ਇੱਕ ਤੁਹਾਨੂੰ ਸਿੱਖ ਕੌਮ ਨੂੰ ਗੁਰੂ ਪਾਤਸ਼ਾਹ ਸਾਰੀ ਗੱਲ ਨੂੰ ਇਕੱਠੀ ਕਰਕੇ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਸਾਨੂੰ ਇੱਕ ਪਾਤਸ਼ਾਹੀ ਜੋਤ ਬਖਸ਼ ਕੇ ਜਾਂਦੇ ਹਨ। ਇਹ ਸਾਰੀਆਂ ਗੱਲਾਂ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਆਉਂਦੀਆਂ ਹਨ। ਇਹ ਕੋਈ ਵੀ ਗੱਲਾਂ ਕਿਸੇ ਵੀ ਗੁਰੂ ਸਾਹਿਬਾਨ ਨੇ, ਬਹੁਤ ਲੰਬੀ ਗੱਲ ਹੋ ਜੂਗੀ, ਮੈਂ ਗੁਰਬਾਣੀ ਦੇ ਤੁਹਾਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਪੜ੍ਹ ਕੇ ਦੱਸ ਸਕਦਾ ਬਈ ਇਹ ਗੱਲਾਂ ਸਿੱਧੀਆਂ ਰਾਜ ਦੀਆਂ ਨੇ ਜਿਹੜੀਆਂ ਗੁਰੂ ਪਾਤਸ਼ਾਹ ਜੀ ਦੇ ਵੱਡੇ ਸਰਬੱਤ ਦੇ ਭਲੇ ਦੇ ਹੁਕਮ ਦਾ ਹਿੱਸਾ ਹਨ। ਇਹ ਕੋਈ ਪੋਲੀਟੀਕਲ ਲੋਕਾਂ ਦੀਆਂ ਜਾਂ ਪੋਲੀਟੀਕਲ ਮੰਗ 'ਚੋਂ ਨਿਕਲੀਆਂ ਹੋਈਆਂ ਗੱਲਾਂ ਨਹੀਂ ਹਨ। ਸੋ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਆ ਜਾਂਦੇ ਹਨ, ਤੁਹਾਡੇ ਦੇਖੋ ਤਖ਼ਤ ਆ ਗਏ, ਕਲਗੀਆਂ ਆ ਗਈਆਂ, ਘੋੜੇ ਆ ਗਏ, ਗੁਰੂ ਸਾਹਿਬਾਨ ਦੇ ਦਰਬਾਰ ਦੇ ਵਿੱਚ ਫਰਿਆਦੀ ਆਉਣ ਲੱਗ ਗਏ, ਸ਼ਾਹੀ ਰਿਸ਼ਤੇ ਆਉਣ ਲੱਗ ਗਏ। ਇਹ ਕਿਹੜੀਆਂ ਚੀਜ਼ਾਂ ਦੀਆਂ ਨਿਸ਼ਾਨਦੇਹੀਆਂ ਹਨ? ਗੁਰੂ ਸਾਹਿਬ ਆਪਦੇ ਦਰਬਾਰ ਦੇ ਰਾਹੀਂ ਸਾਨੂੰ ਇੱਕ ਚੀਜ਼ ਸਥਾਪਿਤ ਕਰਕੇ ਦੱਸ ਰਹੇ ਹਨ ਵੀ ਤੁਸੀਂ ਬਾਦਸ਼ਾਹ ਹੋ, ਤੁਸੀਂ ਪਾਤਸ਼ਾਹੀਆਂ ਸਿਰਜਣੀਆਂ ਹਨ। ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਸਾਡੇ ਮੂਹਰੇ ਇੱਕ ਪ੍ਰਤੱਖ ਰੂਪ ਦੇ ਵਿੱਚ ਛੇਵੇਂ ਪਾਤਸ਼ਾਹ ਰੱਖ ਕੇ ਜਾਂਦੇ ਹਨ। ਮੁੜ ਕੇ ਉਹੀ ਧਰਮ ਦੀ ਪਾਲਣਾ ਕਰਦਿਆਂ ਉਹੀ ਇੱਕ ਜ਼ਿੰਮੇਵਾਰ ਪਾਤਸ਼ਾਹੀ ਦਰਬਾਰ ਦੀ ਪਾਲਣਾ ਕਰਦਿਆਂ ਨੌਵੇਂ ਪਾਤਸ਼ਾਹ ਆਪਦੀ ਸ਼ਹਾਦਤ ਵੀ ਦਿੰਦੇ ਹਨ, ਇੱਕ ਧਰਮ ਖਾਤਰ, ਇੱਕ ਧਰਮ ਬਚਾਉਣ ਖਾਤਰ। ਦਸਵੇਂ ਪਾਤਸ਼ਾਹ ਨੇ, ਚਲੋ ਦਸਵੇਂ ਪਾਤਸ਼ਾਹ ਤੇ ਬਾਣੀ ਤੁਸੀਂ ਸਾਰੇ ਪੜ੍ਹਦੇ ਸੁਣਦੇ ਹੋ, ਜਿਹੜੀ ਸਿੱਧੀ ਸਪਸ਼ਟ ਹੀ ਸਾਨੂੰ ਲੜਾਈਆਂ, ਯੁੱਧ, ਸ਼ਸਤਰਧਾਰੀ ਹੋਣ, ਸ਼ਹਾਦਤਾਂ ਦੇਣ ਦੇ ਵਿੱਚ ਲਿਜਾਂਦੀ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ, ਸੰਗਤ ਜਿੰਨੀ ਵੀ ਬੈਠੀ ਹੈ ਇੰਨੀ ਦੇ ਵਿੱਚੋਂ ਕੋਈ ਵੀ ਸੰਗਤ ਦਾ ਮੈਂਬਰ ਜੇ ਪਿਛਲੇ ਸਮਿਆਂ ਦੇ ਵਿੱਚ ਇਹਨਾਂ ਜੂਨ 84 ਦੇ ਸ਼ਹੀਦਾਂ ਦੇ ਸਮਾਗਮਾਂ ਦੇ ਵਿੱਚ ਨਹੀਂ ਸ਼ਾਮਿਲ ਹੋਇਆ, ਤਾਂ ਮੇਰੀ ਬੇਨਤੀ ਆ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਪ੍ਰਣ ਕਰਕੇ ਜਾਓ ਵੀ ਅਸੀਂ ਜ਼ਰੂਰ ਸ਼ਾਮਿਲ ਹੋਣਾ। ਇਹ ਸਾਡੇ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਦਾ ਹੁਕਮ ਹੈ। ਸ਼ਹੀਦਾਂ ਦੀ ਯਾਦ ਦੇ ਵਿੱਚ ਇਕੱਠੇ ਹੋਣਾ ਤੁਹਾਡਾ ਇੱਕ ਬਹੁਤ ਵੱਡੀ ਇੰਟਰ ਜਨਰੇਸ਼ਨਲ ਐਜੂਕੇਸ਼ਨ ਦਾ ਹਿੱਸਾ, ਬਹੁਤ ਵੱਡੇ ਜਿਹੜੇ ਵਰਤਾਂਤ ਨੇ, ਜਿਹੜੀ ਓਰਲ ਸਿਸਟਰੀ ਆ, ਕਦੇ ਵੀ ਉਨੀਆਂ ਡੂੰਘੀਆਂ ਛਾਪਾਂ ਨਹੀਂ ਛੱਡ ਸਕਦੀ ਜਿੰਨੀਆਂ ਉਹਦੀਆਂ ਪ੍ਰਤੱਖ ਡਾਕੂਮੈਂਟਰੀਜ਼ ਜਾਂ ਜਿਹੜੀ ਤੁਹਾਡੀਆਂ ਥਰੂ ਬੁੱਕਾਂ ਉਨੀਆਂ ਕਦੇ ਵੀ ਨਹੀਂ ਛੱਡ ਸਕਦੀ ਹੈਗੀਆਂ, ਜਿਹੜੀਆਂ ਤੁਹਾਡੇ ਬੱਚਿਆਂ ਨੇ ਪ੍ਰਤੱਖ ਤੂਪ ਦੇ ਵਿੱਚ ਉਹਦੇ ਦਰਸ਼ਨ ਕਰਕੇ ਉਹਨੂੰ ਮਾਣ ਕੇ ਇਹਨਾਂ ਸਮਾਗਮਾਂ ਨੂੰ ਸਿੱਖਣੀਆਂ ਹਨ। ਅਤੇ ਇਹ ਗੱਲ ਕਦੇ ਵੀ ਸਿੱਖ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਸਿੱਖ ਦਾ ਇਹਨਾਂ ਸ਼ਹੀਦੀ ਸਮਾਗਮਾਂ ਜਾਂ ਰਾਜ ਦੀਆਂ ਪਾਤਸ਼ਾਹੀਆਂ ਗੱਲਾਂ ਦੇ ਵਿੱਤੋਂ ਬਿਨਾਂ ਬਿਨਾਂ ਸਰ ਸਕਦਾ ਹੈ, ਇਹ ਕਦੇ ਵੀ ਨਹੀਂ ਸਰ ਸਕਦਾ। ਗੁਰੂ ਪਾਤਸ਼ਾਹ ਫਰਮਾਉਂਦੇ ਹਨ, ਜਿਸ ਕਾ ਰਾਜ ਤਿਸੇ ਕਾ ਸੁਪਨਾ। ਤੁਸੀਂ ਕਦੇ ਵੀ ਇਹ ਗੱਲ ਸਮਝ ਕੇ ਚੱਲੋ ਵੀ ਕੋਈ ਵੀ ਸਿੱਖ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਤੁਸੀਂ ਸੰਥਿਆ ਸਹਿਤ ਅਰਥ ਕਰਕੇ ਪੜ੍ਹ ਲਓ, ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ, ਉਦੋਂ ਵੱਡਾ ਇਨਕਲਾਬੀ ਖਾਲਿਸਤਾਨੀ ਦਾ ਰਾਜ ਦਾ ਸਿਰਸਣਹਾਰ ਸਿੱਖ ਪੈਦਾ ਹੀ ਨਹੀਂ ਹੋ ਸਕਦਾ। ਇਹ ਗੱਲਾਂ ਬਿਲਕੁਲ ਰਾਜਨੀਤਿਕ ਭੰਨਤੋੜਾਂ 'ਚੋਂ ਨਹੀਂ ਉੱਠੀਆਂ ਹੋਈਆਂ ਹਨ, ਇਹ ਗੁਰੂ ਪਾਤਸ਼ਾਹੀ ਦਾ ਜਿਹੜਾ ਇੱਕ ਵੱਡਾ ਵਿਸ਼ਾਲ ਸਿਧਾਂਤ ਆ ਉਹਦਾ ਇੱਕ ਹਿੱਸਾ ਹਨ। ਜਿਸ ਤਰ੍ਹਾਂ ਲੰਗਰ ਲਾਉਣੇ, ਲੋੜਵੰਦਾਂ ਦੀ ਮਦਦ ਕਰਨੀ, ਕਰੋਨਾ ਵੇਲੇ ਟੀਕੇ ਲਾਉਣੇ, ਕਿਸੇ ਕਿਸਮ ਦੀ ਆਲੇ ਦੁਆਲੇ ਤੁਹਾਨੂੰ ਸੁਸਾਇਟੀ ਦੇ ਵਿੱਚ ਲੋੜ ਪੈਂਦੀ ਆ, ਮੂਹਰੇ ਆਪਦੇ ਆਪ ਦੀ ਸਰਵਿਸ ਔਫਰ ਕਰਨੀ, ਰਾਜ ਦੀ ਸਥਾਪਤੀ ਆ ਜਿਹੜੀ, ਇਹ ਗੁਰੂ ਪਾਤਸ਼ਾਹੀ ਦੇ ਇੱਕ ਵੱਡੇ ਹੁਕਮ ਦਾ ਹਿੱਸਾ ਹੈ। ਗੁਰੂ ਵੱਲੋਂ ਸਿੱਖ ਨੂੰ ਆਲੇ ਦੁਆਲੇ ਜਿੱਥੇ ਕਿਤੇ ਵੀ ਬਿਖਮ ਦਾ ਰਾਜ ਆ ਉਹਦੇ ਵਿਰੁੱਧ ਰਾਜ ਦੀ ਸਿਰਜਣਾ ਕਰਨ ਦਾ ਹੁਕਮ ਹੈ। ਬਿਖੇ ਰਾਜ ਤੇ ਅੰਦਲਾ ਭਾਰੀ, ਹਰ ਇੱਕ ਤਰ੍ਹਾਂ ਦੇ ਐਸਪੈਕਟ ਦੇ ਵਿੱਚ ਗੁਰੂ ਸਾਹਿਬ ਸਾਨੂੰ ਹਰ ਇੱਕ ਤਰ੍ਹਾਂ ਦੀ ਵੰਨਗੀ ਦੇ ਵਿੱਚ ਸਾਨੂੰ ਸਮਝਾਉਂਦੇ ਹਨ। ਮੇਰਾ ਸਿਰਫ ਤੁਹਾਨੂੰ ਇਸ ਜ਼ਿੰਮੇਵਾਰੀ ਨਾਲ ਬੰਨਣ ਦੀ ਇੱਕ ਬੇਨਤੀ ਹੈ ਮੇਰੀ ਵੀ ਜਿਹੜੇ ਇਹ ਤੁਹਾਡੇ ਬੇਸਿਕਲੀ ਇਹਦੇ ਵਿੱਚ ਤੁਹਾਡਾ ਫਰੀਮਨ ਗੁਰਦੁਆਰਾ ਸਾਹਿਬ ਮੋਰੀ ਰੋਲ ਨਿਭਾਉਂਦਾ ਇਸ ਨਗਰ ਕੀਰਤਨ ਦੇ ਵਿੱਚ, ਅਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਹੜ ਵਾਂਗੂ ਸੰਗਤ ਜਾਣੀ ਚਾਹੀਦੀ ਆ। ਤੁਸੀਂ ਇੱਕ ਇਹੋ ਜਿਹੀ ਜਗ੍ਹਾ ਬੈਠੇ ਹੋ ਵੀ ਇੱਥੋਂ ਸੈਨ ਫਰਾਂਸਿਸਕੋ ਜਾਣ ਲਈ ਤੁਹਾਨੂੰ ਗੱਡੀ ਵੀ ਲੈਣ ਦੀ ਲੋੜ ਨਹੀਂ, ਤੁਸੀਂ ਬਾਟ ਦੇ ਵਿੱਚ ਬੈਠ ਕੇ ਬਿਲਕੁਲ ਜਿੱਥੇ ਪ੍ਰੋਗਰਾਮ ਆ ਉੱਥੇ ਉਤਰ ਸਕਦੇ ਹੋ। ਲੋਜਿਸਟਿਕਲੀ ਸਾਰਿਆਂ ਨਾਲ ਸੌਖਾ ਤੁਹਾਡੇ ਲਈ ਆ। ਪ੍ਰਬੰਧਕ ਯੂਬਾ ਸਿਟੀ ਤੋਂ ਦੋ ਦੋ ਬੱਸਾਂ ਆਉਂਦੀਆਂ ਨੇ, ਫ੍ਰਿਜਨੋ ਤੋਂ ਆਉਂਦੀਆਂ ਨੇ, ਸਟੋਕਟਨ, ਟ੍ਰੇਸੀ, ਐਲਸਬਰਾਂਟੇ, ਸੈਕਰਾਮੈਂਟੋ, ਐਡੀ ਐਡੀ ਦੂਰ ਤੋਂ ਸੰਗਤ ਆਉਂਦੀ ਆ। ਪਰ ਜਿਹੜੀ ਫ੍ਰੀ ਮੋਣ ਦੀ ਸੰਗਤ ਆ, ਇਹਨੂੰ ਸੰਗਤ ਨੂੰ ਵੀ ਮੋਹਰੀ ਰੂਪ ਦੇ ਵਿੱਚ ਇਹਨਾਂ ਸਮਾਗਮਾਂ ਦੀ ਹਾਜ਼ਰੀ ਭਰਨੀ ਚਾਹੀਦੀ ਆ। ਕਿਸੇ ਵੀ ਕਿਸਮ ਦੀਆਂ ਜਿਹੜੀਆਂ ਤੁਹਾਡੀਆਂ ਸ਼ਹੀਦੀ ਸਮਾਗਮ ਹੁੰਦੇ ਨੇ, ਬੱਚਿਆਂ ਨੂੰ ਸਿਖਾਉਣ ਲਈ ਤੁਹਾਡੇ ਮੂੰਹੋਂ ਦੱਸਣ ਤੋਂ ਬਿਨਾਂ ਜਾਂ ਕਿਤਾਬਾਂ ਰਾਹੀਂ ਦੱਸਣ ਤੋਂ ਬਿਨਾਂ ਜਿਹੜੀਆਂ ਵੀ ਕੁਛ ਚੀਜ਼ਾਂ ਜ਼ਰੂਰੀ ਹੁੰਦੀਆਂ ਹਨ, ਡਾਕੂਮੈਂਟਰੀਜ਼, ਝਾਕੀਆਂ, ਆਈ ਵਿਟਨੈਸ ਸਟੋਰੀਜ਼, ਕਿਸੇ ਵੀ ਕਿਸਮ ਜਿਹੜੇ ਉਸ ਸ਼ਹਾਦਤ ਦੇ ਦੌਰ ਦੇ ਵਿੱਚੋਂ ਹੈ, ਸ਼ਹੀਦ ਪਰਿਵਾਰਾਂ ਦੇ ਬਚਨ, ਉਹਨਾਂ ਦੇ ਦਰਸ਼ਨ, ਲਗਭਗ ਹਰ ਇੱਕ ਕਿਸਮ ਦੀ ਜਿਹੜੀ ਉੱਥੇ ਆ ਤੁਹਾਡੀ ਮਤਲਬ ਇਸ ਕੌਮੀ ਲੋੜ ਦਾ ਮੁਜ਼ਾਹਰਾ ਹੁੰਦਾ, ਹਰ ਇੱਕ ਚੀਜ਼ ਉੱਥੇ ਹੁੰਦੀ ਆ। ਸੋ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਵੀ ਫ੍ਰੀ ਮੋਣ ਦੀ ਸੰਗਤ ਦੇ ਵਿੱਚੋਂ ਕੋਈ ਵੀ ਆਪਦੇ ਆਪ ਨੂੰ ਇਹ ਨਾ ਮੰਨੋ ਵੀ ਇਹ ਜਿਹੜਾ ਪ੍ਰੋਗਰਾਮ ਆ ਇਹ ਸਾਡੀ ਜਿਹੜੀ ਧਾਰਮਿਕ ਪ੍ਰੈਕਟਿਸ ਆ ਉਹ ਤੋਂ ਕਿਸੇ ਵੀ ਤਰੀਕੇ ਨਾਲ ਜਾਂ ਇੱਕ ਇਹ ਸਿਰਫ ਇੱਕ ਕੋਈ ਰਾਜਨੀਤਿਕ ਗੱਲ ਆ, ਬਿਲਕੁਲ ਨਹੀਂ ਹੈ। ਗੁਰੂ ਪਾਤਸ਼ਾਹ ਜੀ ਦੇ ਜੋ ਹਜ਼ੂਰੇ ਨੇ, ਸਵਾਰੇ ਨੇ, ਉਸਦੀ ਅਗਵਾਈ ਕਰਦੇ ਹਨ। ਗੁਰੂ ਪਾਤਸ਼ਾਹ ਜੀ ਦੇ ਬਚਨਾਂ 'ਚ, ਕੀਰਤਨਾਂ ਦੇ ਵਿੱਚ ਨਗਰ ਕੀਰਤਨ ਹੁੰਦਾ ਹੈ, ਸ਼ਹੀਦ ਸਿੰਘਾਂ ਦੀਆਂ ਝਾਕੀਆਂ ਜਿਵੇਂ ਤੁਹਾਨੂੰ ਦੱਸਿਆ ਜੀਵਨ ਬਾਰੇ ਗੱਲਾਂ ਹੁੰਦੀਆਂ ਹਨ, ਕੁਛ ਪੰਥਕ ਬੁਲਾਰੇ ਆਪਣੇ ਵਿਚਾਰ, ਸਾਡੀ ਇਸ ਜੋ ਰਾਜ ਦੀ ਸਾਡਾ ਸੰਘਰਸ਼ ਹੈ ਇਹਨੂੰ ਲੈ ਕੇ ਕਰਦੇ ਹਨ। ਸੋ ਮੇਰੀ ਸੰਗਤ ਨੂੰ ਬੇਨਤੀ ਹੈ, ਇਹਨੂੰ ਇੱਕ ਵੱਡੀ ਜ਼ਿੰਮੇਵਾਰੀ ਸਮਝੋ। ਇਹ ਗੁਰੂ ਪਾਤਸ਼ਾਹ ਜੀ ਦਾ ਜਿੰਨਾ ਨਾਮ ਜਪਣਾ, ਕਥਾ ਸੁਣਨੀ, ਕੀਰਤਨ ਸੁਣਨਾ, ਪ੍ਰੈਕਟਿਸ ਨੇ ਜਿੱਦਾਂ ਸਾਡੀਆਂ, ਗੁਰੂ ਦੇ ਇਹਨਾਂ ਪ੍ਰੈਕਟਿਸਾਂ ਵਾਸਤੇ, ਸਾਡੀਆਂ ਦਰਬਾਰ ਦੀਆਂ ਪ੍ਰੈਕਟਿਸਾਂ ਵਾਸਤੇ ਸ਼ਹਾਦਤਾਂ ਦੇਣ ਵਾਲੇ ਸਿੰਘਾਂ ਦੇ ਉੱਤੇ ਪਹਿਰਾ ਦੇਣਾ ਵੀ ਸਾਡੀ ਬਰਾਬਰ ਦੀ ਜ਼ਿੰਮੇਵਾਰੀ ਹੈ। ਅਤੇ ਹੋਰ ਕਹਿਣਾ ਕਿਹਨੂੰ ਆ? ਗੁਰੂ ਦੇ ਜਿਹੜੇ ਸ਼ਹੀਦ ਨੇ ਉਹਨਾਂ ਨੇ ਜੋ ਆਪਦਾ ਮਾਣ, ਆਪਦੀ ਰਿਸਪੈਕਟ ਆ, ਜਾਂ ਸ਼ਹੀਦਾਂ ਨੇ ਜੋ ਆਪਦੀਆਂ ਯਾਦਾਂ ਨੇ ਉਹਨਾਂ ਦੀਆਂ ਉਮੀਦਾਂ ਰੱਖਣੀਆਂ ਕੀ ਤੋਂ ਨੇ ਸਿੱਖਾਂ ਤੋਂ ਬਿਨਾਂ? ਸਿੱਖਾਂ ਦੇ ਸ਼ਹੀਦਾਂ ਨੂੰ ਮਾਣ ਤਾਣ, ਉਹਨਾਂ ਦੀਆਂ ਸੋਚਾਂ 'ਤੇ ਪਹਿਰਾ ਦੇਣ ਦੀਆਂ ਜੋ ਉਡਾਰੀਆਂ ਨੇ ਉਹ ਸਿੱਖਾਂ ਨੇ ਭਰਨੀਆਂ ਹਨ। ਸੋ ਆਪਦੀ ਗੱਲ ਨੂੰ ਸਮੇਟਦਾ ਹੋਇਆ ਕੀਰਤਨੀ ਜਥਾ ਸਟੇਜ 'ਤੇ ਆਉਣ ਲੱਗ ਗਿਆ। ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ, ਇੱਥੋਂ ਹੋਰ ਵੀ ਸਿੰਘ ਤੁਹਾਡੇ ਨਾਲ ਬੇਨਤੀ ਕਰਦੇ ਰਹਿੰਦੇ ਨੇ, ਅਤੇ ਪਰ ਮੈਂ ਇਹ ਗੱਲ ਜ਼ਰੂਰ ਕਹਾਂਗਾ ਵੀ ਇਸ ਨਗਰ ਕੀਰਤਨ ਨੂੰ, ਇਸ ਗੁਰੂ ਪਾਤਸ਼ਾਹ ਜੀ ਦੀ ਜੋ ਅਸੀਂ ਧਾਰਮਿਕ ਪ੍ਰੈਕਟਿਸ ਕਰਦੇ ਹਾਂ ਇਹਦਾ ਹਿੱਸਾ, ਸਾਡੀਆਂ ਫਰੀਡਮ ਰੈਲੀਆਂ, ਸਾਡੇ ਜੋ ਵੀ ਕੌਮ ਦੇ ਸੰਘਰਸ਼ ਨੇ ਉਹਦੇ ਸਾਰਿਆਂ ਨਾਲੋਂ ਵੱਡੇ ਜ਼ਿੰਮੇਵਾਰ ਤੁਸੀਂ ਹੋ। ਜਿਨ੍ਹਾਂ ਸੂਰਮਿਆਂ ਨੇ ਸ਼ਹਾਦਤਾਂ ਦਿੱਤੀਆਂ ਹਨ ਉਹ ਇਸ ਗੁਰੂ ਦੀ ਓਟ ਦੇ ਵਿੱਚੋਂ ਦਿੱਤੀਆਂ ਹਨ। ਅਤ ਸੂਰਾ ਜੇ ਕਉ ਕਹਾਵੇ ਪ੍ਰਭ ਕੀ ਕਲਾ ਬਿਨਾਂ ਕਹਿਤਾਵੇ। ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਗੁਰੂ ਦੀ ਕਲਾ ਤਾਂ ਕੋਈ ਸੂਰਮਾ ਬਣਦਾ, ਤਾਂ ਸ਼ਹੀਦ ਪੈਦਾ ਹੁੰਦੇ ਹਨ। ਸੋ ਇੰਨੀਆਂ ਗੱਲਾਂ ਦੇ ਵਿੱਚ ਆਪਣੀ ਗੱਲ ਨੂੰ ਮੈਂ ਸਮਾਪਤ ਕਰਦਾ ਹਾਂ। ਕਿਸੇ ਵੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸੰਦੀਪ ਸਿੰਘ ਹੁਣਾਂ ਦਾ, ਜਿਨ੍ਹਾਂ ਨੇ ਆਉਣ ਵਾਲੇ ਨਗਰ ਕੀਰਤਨ ਦੇ ਸੰਬੰਧ ਵਿੱਚ ਆਪ ਜੀ ਦੇ ਨਾਲ ਬੇਨਤੀਆਂ ਸਰਵਣ ਕਰਵਾਈਆਂ। ਸੋ ਹੁਣ ਆਪ ਜੀ ਦੇ ਸਨਮੁਖ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ। ਇਹਨਾਂ ਤੋਂ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀ ਰਹੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ, ਉਹਨਾਂ ਦੀ ਧਰਮ ਪਤਨੀ ਬੀਬੀ ਬਲਜੀਤ ਕੌਰ ਜੀ, ਉਹਨਾਂ ਨੇ ਪਹੁੰਚੇ ਹਨ। ਉਹਨਾਂ ਨੇ ਵੀ ਕੀਰਤਨ ਦੀ ਹਾਜ਼ਰੀ ਭਰਨੀ ਹੈ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਹੁਣਾਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਲਗੀਧਰ ਪਾਤਸ਼ਾਹ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਹਰੀ ਦੀ ਸਿਫਤ ਲਿਖੀ, ਪਰਮਾਤਮਾ ਦੀ ਸਿਫਤ ਲਿਖੀ, ਉਹਦੇ ਗੁਣ ਲਿਖੇ ਪਰਮਾਤਮਾ ਦੇ, ਕਮਾਲ ਕਰ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਅਕਾਲ ਉਸਤਤ।

ਪਿਛਲੇ ਦੀਵਾਨਾਂ ਦੇ ਅੰਦਰ ਵੀ ਇਹ ਸਵਈਆ ਗਾਇਨ ਕੀਤਾ ਸੀ। ਬੜਾ ਕਮਾਲ ਦਾ ਸਵਈਆ ਕਲਗੀਧਰ ਪਾਤਸ਼ਾਹ ਮਹਾਰਾਜ ਦਾ। ਕਹਿੰਦੇ ਜੇ ਕਿਤੇ ਹਜ਼ਾਰਾਂ ਹਾਥੀ ਇਕੱਠੇ ਹੋ ਕਰਕੇ ਪਰਮਾਤਮਾ ਜੀ ਝੰਗਾੜਾ ਮਾਰ ਰਹੇ ਹੋਣ, ਜੇ ਕਿਤੇ ਸੈਂਕੜੇ ਹਾਥੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਕਿਤੇ ਸੈਂਕੜੇ, ਕਿਉਂਕਿ ਆਪਾਂ ਸਾਰਿਆਂ ਨੇ ਬਚਪਨ ਦੇ ਅੰਦਰ ਸੁਣਿਆ, ਆਪਾਂ ਛੋਟੇ ਹੁੰਦੇ ਸੀ ਨਾ ਬਚਪਨ ਚ, ਮੈਨੂੰ ਤੇ ਯਾਦ ਹੈ ਸਾਡੇ ਪਿੰਡਾਂ ਵਿੱਚ ਕਦੀ ਹਾਥੀ ਆ ਜਾਂਦਾ ਸੀ ਨਾ, ਅਸੀਂ ਸਾਰੇ ਬੱਚੇ ਇਕੱਠੇ ਹੋ ਕੇ ਨਾ ਹਾਥੀ ਦੇ ਪਿੱਛੇ ਪਿੱਛੇ, ਤੇ ਉਹ ਹਾਥੀ ਕਈ ਵਾਰੀ ਝਗਾੜ ਵੀ ਮਾਰਦਾ ਸੀ, ਆਵਾਜ਼ ਵੀ ਕਰ ਦਿੰਦਾ ਸੀ। ਤੇ ਜਿਹੜੀ ਹਾਥੀ ਦੀ ਆਵਾਜ਼ ਹੁੰਦੀ ਹੈ ਨਾ ਜੀ, ਹਾਥੀ ਦੀ ਝਗਾੜ ਇੰਨੀ ਉੱਚੀ ਹੁੰਦੀ ਹੈ, ਉਹਦੇ ਵਿੱਚ ਫਿਰ ਕੋਈ ਦੂਜੀ ਆਵਾਜ਼ ਸੁਣਾਈ ਨਹੀਂ ਦਿੰਦੀ। ਇਸ ਤਰ੍ਹਾਂ ਨਾ ਸੁਣਿਆ, ਤੁਸੀਂ ਵੀ ਸੁਣਿਆ ਹੋਣਾ, ਡਿਸਕਵਰੀ 'ਤੇ ਵੇਖ ਲਓ, ਨੈਸ਼ਨਲ ਜੀਓਗ੍ਰਾਫਿਕ ਵੇਖਦੇ ਹਾਂ ਨਾ ਆਪਾਂ, ਕਈ ਵਾਰੀ ਹਾਥੀ ਜਦੋਂ ਝਗਾੜਦੇ ਹਾਂ ਉੱਥੇ, ਤੇ ਹਾਥੀ ਦੀ ਆਵਾਜ਼ ਇੰਨੀ ਉੱਚੀ ਹੁੰਦੀ ਆ, ਉਹਦੇ ਵਿੱਚ ਕੋਈ ਦੂਜੀ ਆਵਾਜ਼ ਨਹੀਂ ਸੁਣਾਈ ਦਿੰਦੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮਾਤਮਾ ਨੂੰ ਕਹਿੰਦੇ, ਹੇ ਹਰੀ ਪਰਮਾਤਮਾ ਜੀ, ਜੇ ਕਿਤੇ ਸੈਂਕੜੇ ਹਾਥੀ ਇਕੱਠੇ ਹੋ ਕੇ ਆਵਾਜ਼ਾਂ ਕਰ ਰਹੇ ਹੋਣ ਨਾ, ਝਗਾੜਾ ਮਾਰ ਰਹੇ ਹੋਣ, ਤੁਹਾਡੀ ਜਿਹੜੀ ਸਰੋਤ ਹੈ, ਤੁਹਾਡੇ ਜਿਹੜੇ ਕੰਨ ਨੇ ਪਰਮਾਤਮਾ ਜੀ, ਇੰਨੇ ਬਰੀਕ ਕੰਨ ਨੇ ਤੁਹਾਡੇ, ਤੁਹਾਡੇ ਕੰਨ ਇੰਨੇ ਬਰੀਕ ਨੇ, ਇੰਨੇ ਬਰੀਕ ਨੇ, ਤੁਸੀਂ ਹਜ਼ਾਰਾਂ ਹਾਥੀਆਂ ਦੀ ਆਵਾਜ਼ ਦੇ ਵਿੱਚੋਂ ਕੀੜੀ ਦੀ ਪੁਕਾਰ ਨੂੰ, ਕੀੜੀ ਦੀ ਅਰਦਾਸ ਨੂੰ ਸੁਣ ਲੈਂਦੇ ਹੋ, ਤੁਹਾਡੇ ਕੰਨ ਇੰਨੇ ਬਰੀਕ ਨੇ। ਸਾਨੂੰ ਤੇ ਕੀੜੀ ਨਜ਼ਰ ਨਹੀਂ ਆਉਂਦੀ, ਸਾਨੂੰ ਕੀੜੀ ਦਿਖਾਈ ਨਹੀਂ ਦਿੰਦੀ, ਆਵਾਜ਼ ਤੇ ਕੀ ਸੁਣਨੀ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਪਰਮਾਤਮਾ ਜੀ ਤੁਹਾਡੇ ਕੰਨ ਇੰਨੇ ਪਤਲੇ ਨੇ, ਇੰਨੇ ਬਰੀਕ ਨੇ, ਤੁਸੀਂ ਹਜ਼ਾਰਾਂ ਹਾਥੀਆਂ ਦੀ ਆਵਾਜ਼ ਦੇ ਵਿੱਚੋਂ ਕੀੜੀ ਦੀ ਪੁਕਾਰ ਨੂੰ ਸੁਣ ਲੈਂਦੇ ਹੋ। ਤੇ ਜਿਹੜਾ ਹਰੀ ਪਰਮਾਤਮਾ, ਜਿਹੜਾ ਗੁਰੂ ਹਜ਼ਾਰਾਂ ਹਾਥੀਆਂ ਦੀ ਆਵਾਜ਼ ਦੇ ਵਿੱਚੋਂ ਕੀੜੀ ਦੀ ਪੁਕਾਰ ਨੂੰ, ਕੀੜੀ ਦੀ ਅਰਦਾਸ ਨੂੰ ਸੁਣ ਸਕਦਾ ਹੈ ਕਿ ਸਾਡੀ ਅਰਦਾਸ ਨਹੀਂ ਸੁਣੇਗਾ? ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹ ਪਰਮਾਤਮਾ ਸਾਡੀ ਆਵਾਜ਼ ਨਹੀਂ ਸੁਣੇਗਾ, ਸੁਣੇਗਾ, ਸਾਡੀ ਅਰਦਾਸ ਵੀ ਸੁਣਦਾ ਹੈ। ਪਰ ਗੱਲ ਇਹ ਹੈ, ਜਦੋਂ ਆਪਾਂ ਜੁੜ ਕੇ ਕਰਾਂਗੇ ਨਾ ਗੱਲ ਤਾਂ ਬੰਨੀ ਹੈ, ਜਦੋਂ ਇਕਾਗਰ ਹੋ ਕੇ ਗੁਰੂ ਅੱਗੇ ਅਰਦਾਸ ਕਰਾਂਗੇ, ਫਿਰ ਗੁਰੂ ਸੁਣਦਾ ਹੈ ਨੇੜੇ ਹੋ ਕੇ, ਪਰਮਾਤਮਾ ਸੁਣਦਾ ਹੈ ਨੇੜੇ ਹੋ ਕੇ। ਬਸ ਗੱਲ ਤਾਂ ਜੁੜਨ ਦੀ ਹੈ, ਧਿਆਨ ਹੀ ਨਹੀਂ ਲੱਗਦਾ, ਗੱਲ ਤਾਂ ਬੰਨੀ ਹੈ। ਜਦੋਂ ਮਨ ਇਕਾਗਰ ਹੋ ਗਿਆ, ਫਿਰ ਪਲ ਛਿਨ ਦੇ ਵਿੱਚ ਅਰਦਾਸ ਜਿਹੜੀ ਹੈ ਨਾ, ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੀ ਹੈ। ਜੋ ਜੋ ਕਹੇ ਠਾਕੁਰ ਪਹਿ ਸੇਵਕ, ਤਤਕਾਲ ਹੋਇਆ ਵਿੱਚ, ਤਤਕਾਲ ਦੇ ਅੰਦਰ, ਛਿਣ ਮਾਤਰ ਦੇ ਅੰਦਰ ਗੁਰੂ ਅਰਦਾਸ ਸੁਣ ਲੈਂਦਾ। ਕਦੋਂ? ਜਦੋਂ ਇਕਾਗਰ ਹੋ ਕੇ ਕਰਾਂਗੇ ਸਤਸੰਗ।

ਬੜਾ ਇਹ ਵਿਸ਼ਾ ਬੜਾ ਵੱਡਾ ਹੈ, ਪਰਮਾਤਮਾ ਦੀ ਸਿਫਤ ਦਾ ਬੜਾ ਵੱਡਾ ਵਿਸਤਾਰ ਹੈ ਇਸ ਸ਼ਬਦ ਦਾ। ਭਾਵੇਂ ਆਪਾਂ ਹੋਰ ਸਮਾਂ ਲਾ ਦੇਈਏ, ਨਹੀਂ, ਆਪਾਂ ਸਮੇਂ ਦੀ ਸੰਭਾਲ ਵੀ ਕਰਨੀ ਹੈ। ਇੱਕ ਸ਼ਬਦ ਦੀ ਹੋਰ ਆਪਾਂ ਸਾਂਝ ਪਾਵਾਂਗੇ, ਸਾਰੇ ਮਿਲ ਕੇ ਪੜ੍ਹਾਂਗੇ ਗੁਰੂ ਰਾਮਦਾਸ ਮਹਾਰਾਜ ਦੀ ਸਿਫਤ, ਜਿਹੜੇ ਦਰ ਤੋਂ ਆਏ ਹੈ, ਜਿਵੇਂ ਭੱਟ ਸਾਹਿਬਾਨ ਨੇ ਕੀਤੀ ਹੈ, ਆਪਾਂ ਵੀ ਸਾਰੇ ਮਿਲ ਕੇ ਪੜ੍ਹੀਏ ਗੁਰੂ ਰਾਮਦਾਸ ਮਹਾਰਾਜ ਦੀ ਸਿਫਤ, ਸਾਰੇ ਮਿਲ ਕੇ ਪੜ੍ਹੋ।

0: ਅਕਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ, ਬਹੁਤ ਹੀ ਸਤਿਕਾਰਯੋਗ ਧੰਨ ਗੁਰੂ ਰਾਮਦਾਸ ਮਹਾਰਾਜ ਦਰ ਦੇ ਵਰਸਾਏ ਹੋਏ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਆਪ ਜੀ ਨੂੰ ਕੀਰਤਨ ਸਰਵਣ ਕਰਾਇਆ। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਹੈ ਇਸ ਪਰਿਵਾਰ ਦੇ ਉੱਤੇ। ਇਹ ਉਹ ਪਰਿਵਾਰ ਹੈ ਜਿਨ੍ਹਾਂ ਨੂੰ ਸਤਿਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਜੀ ਅਤੇ ਕੌਮ ਦੇ ਮਹਾਨ ਦਰਵੇਸ਼ ਕੀਰਤਨੀਏ ਜਿਹੜੇ ਪਿਛਲੇ ਸਾਲ ਕੌਮ ਨੂੰ ਸਦੀਵੀ ਵਿਛੋੜਾ ਦੇ ਗਏ। ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਇਹ ਪਰਿਵਾਰ ਹੈ, ਸਤਿਗੁਰੂ ਰਹਿਮਤ ਕਰਨ, ਉਹਨਾਂ ਦੇ ਵਰਸਾਏ ਹੋਏ ਹਨ, ਉਹਨਾਂ ਤੋਂ ਪ੍ਰੇਰਣਾ ਲੈ ਕੇ ਉਹਨਾਂ ਦੇ ਪਦ ਚਿੰਨ੍ਹਾਂ ਦੇ ਚੱਲਦਿਆਂ ਹੋਇਆਂ ਕੀਰਤਨ ਸਰਵਣ ਕਰ ਰਹੇ ਹਨ। ਇਸੇ ਤਰ੍ਹਾਂ ਹੀ ਸੁਭਾਵਿਕ ਇਹ ਬਣਿਆ ਹੈ ਕਿ ਅੱਜ ਸਾਡੇ ਪਾਸ ਸਤਿਕਾਰਯੋਗ ਬੀਬੀ ਬਲਬੀਰ ਕੌਰ ਜੀ, ਉਹਨਾਂ ਦੀ ਲੜਕੀ ਗੁਰਸਿਮਰ ਕੌਰ ਅਤੇ ਲੜਕਾ ਗੁਰਕਮਲ ਸਿੰਘ ਕੀਰਤਨ ਦੀ ਹਾਜ਼ਰੀ ਭਰਨ ਵਾਸਤੇ 2 ਦਿਨ ਵਾਸਤੇ ਚੇਚੇ ਤੌਰ 'ਤੇ ਸਥਾਨ 'ਤੇ ਪਹੁੰਚੇ ਹਨ। ਇਹ ਉਹ ਪਰਿਵਾਰ ਹੈ ਜਿਹੜੇ ਸਤਿਕਾਰਯੋਗ ਕੌਮ ਦੇ ਮਹਾਨ ਕੀਰਤਨੀਏ ਜਿਨ੍ਹਾਂ 'ਤੇ ਅਪਾਰ ਰਹਿਮਤ ਬਖਸ਼ਿਸ਼ ਹੋਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ, ਜਿਹੜੇ ਕਿ 2014 ਦੇ ਵਿੱਚ ਵੀ ਸਾਨੂੰ ਸਦੀਵੀ ਵਿਛੋੜਾ 20 ਦੇ ਵਿੱਚ ਸਦੀਵੀ ਵਿਛੋੜਾ ਦੇ ਗਏ ਸਨ। 2014 ਦੇ ਵਿੱਚ ਉਹਨਾਂ ਨੇ ਇਸ ਸਥਾਨ ਦੇ ਉੱਤੇ ਹਾਜ਼ਰੀ ਭਰਦੇ ਸਨ। ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀ ਰਹੇ ਭਾਈ ਸਾਹਿਬ ਭਾਈ ਹਰਨਾਮ ਸਿੰਘ ਦਾ ਪਰਿਵਾਰ ਹੈ। ਇਸ ਫੇਰੀ ਦਾ ਇਹਨਾਂ ਦਾ ਇਹ ਆਖਰੀ ਦੀਵਾਨ ਹੈ। ਸਮੁੱਚੀ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ ਉਹਨਾਂ ਨੂੰ ਜਿਉਂ ਆਖਦਿਆਂ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਕਿਰਪਾ ਕਰਨ, ਗੁਰੂ ਪੰਥ ਦੇ ਕੀਰਤਨ ਦਾ ਪਰਿਵਾਰ ਇਸੇ ਤਰ੍ਹਾਂ ਹੀ ਕੌਮ ਦੀ ਕੀਰਤਨ ਦੁਆਰਾ ਸੇਵਾ ਕਰਦਾ ਰਹੇ। ਇਸ ਦੇ ਨਾਲ ਬੇਨਤੀ ਕਰਾਂ, ਜਿਵੇਂ ਕਿ ਪਹਿਲਾਂ ਵੀ ਕੀਤੀ ਸਵੇਰੇ, ਕਿ ਇਹ ਮਈ ਦਾ ਮਹੀਨਾ ਬਹੁਤ ਹੀ ਇਤਿਹਾਸਕ ਦਿਹਾੜੇ ਆ ਰਹੇ ਹਨ। ਆਉਣ ਵਾਲੇ ਦਿਨਾਂ, ਆਉਣ ਵਾਲੀ ਜੋ 17 ਮਈ ਹੈ ਆ ਰਹੀ ਹੈ, ਛੋਟੇ ਘੱਲੂਘਾਰਾ 17 ਮਈ 1746 ਦਾ ਉਹ ਘੱਲੂਘਾਰਾ ਜਿਸ ਦਿਨ ਅੱਧੀ ਕੌਮ ਇੱਕ ਦਿਨ ਵਿੱਚ ਸ਼ਹੀਦ ਹੋਈ, ਉਸ ਇਤਿਹਾਸਕ ਦਿਹਾੜੇ ਨੂੰ ਮਨਾਇਆ ਜਾਵੇਗਾ। ਇਸ ਦੇ ਨਾਲ ਹੀ 18 ਮਈ ਤੋਂ ਲੈ ਕੇ 22 ਮਈ ਤੱਕ 5 ਦਿਨ ਵਾਸਤੇ ਕੌਮ ਦੇ ਮਹਾਨ ਕਥਾਵਾਚਕ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਉਚੇਚੇ ਤੌਰ 'ਤੇ ਸਥਾਨ 'ਤੇ ਪਹੁੰਚ ਰਹੇ ਹਨ। ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਬੱਚਰ ਕੇ ਹਾਜ਼ਰਿਆਂ ਭਰਨ ਦਾ ਯਤਨ ਕਰੋ। ਆਓ ਹੁਣ ਜਥੇ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਤਮਿਕ ਸੇਵਾ ਪ੍ਰਵਾਨ ਕਰਨਾ, ਕੀਰਤਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਬਾਣੀ ਪੜ੍ਹਦਿਆਂ ਜਪਦਿਆਂ ਜਪਾਉਂਦਿਆਂ ਭੁੱਲਾਂ, ਵਾਹਿਗੁਰੂ ਬਖਸ਼ਣ ਹਾਰਨ, ਵਾਹਿਗੁਰੂ ਆਪ ਸਭ ਸੰਗਤਾਂ ਨੂੰ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣ, ਆਪਣੇ ਦਰ ਕਰਾਉਣ ਦੀ ਇਸੇ ਤਰ੍ਹਾਂ ਸਮਰੱਥਾ ਬਖਸ਼ਦੇ ਰਹਿਣ, ਅਤੇ ਸਮੂਹ ਪ੍ਰਬੰਧਕ ਵੀਰਾਂ ਦਾ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਦੇ ਚਰਨ ਪਰਸਨ ਦਾ ਅਵਸਰ ਬਖਸ਼ਿਆ। ਅੱਗੇ ਵੀ ਜਦੋਂ ਵੀ ਕਦੇ ਕੋਈ ਮੌਕਾ ਹੋਇਆ ਤਾਂ ਵਾਹਿਗੁਰੂ ਕਿਰਪਾ ਕਰਨ ਤਾਂ ਆਪ ਜੀ ਦੇ ਦਰਸ਼ਨ ਕਰਾਂਗੇ। ਸੋ ਇਤਨੀ ਸੇਵਾ ਪ੍ਰਵਾਨ ਕਰਨਾ। ਆਓ ਜੀ, ਅਨੰਦ ਸਾਹਿਬ ਦਾ ਪਾਠ ਕਰੀ ਜਾਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨ ਜਾਣੈ ਤੁਮਰਾ ਅੰਤ ਉਚਿਤ ਉਚਾ। ਭਗਵੰਤ ਸਾਗਰ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਉਂ ਸ੍ਰੀ ਹਰਿ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਬੇ ਧਾਈ, ਸਭ ਥਾਈਂ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸ਼ਹੀਦਾਂ ਮਰੀਦਾਂ, ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ, ਜਿਨ੍ਹਾਂ ਨਾਮ ਜਪਿਆ, ਵੰਡ ਕੀ ਛਕਿਆ, ਦੇਗ ਚਲਾਈ, ਦੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਰਵਾਏ ਸਿੱਖੀ ਸਦਕ, ਕਿਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਏ ਦੇਗ ਤੇਗ ਫਤਿਹ। ਬਿਰਦ ਕੀ ਪੈਜ ਰਹੇ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੀ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਠ, ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ, ਆਪ ਜੀ ਦੀਆਂ ਮਹਾਨ ਬਖਸ਼ਾਂ ਰਮਤਾਂ ਦਾ ਸਦਕਾ ਪਾਵਨ ਹਜ਼ੂਰੀ ਵਿਖੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਹੋਈਆਂ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਸੰਬੰਧ ਦੇ ਸੰਗਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅਲਪਾਕ ਜਾਣ ਕੇ ਖਿਮਾ ਕਰਨੀ। ਅੱਗੋਂ ਵਾਸਤੇ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਦੀ ਸਾਵਧਾਨਤਾ ਬਲ ਤੇ ਚਾਓ। ਬਖਸ਼ਿਸ਼ ਕਰਨਾ ਦਰ ਆਈਆਂ ਸੰਗਤਾਂ ਦੀਆਂ, ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਦਰੋਂ ਕਰੋ ਅੰਮ੍ਰਿਤ ਵੇਲੇ ਦਾ ਜਾਗਰਣਾ, ਨਾਮ ਦਾਨ, ਸਿੱਖੀ ਸਿਦਕ ਭਰੋਸਾ ਦਾਨ, ਸਰਬੱਤ ਦੀ ਕਾਰਜ ਰਾਸ ਕਰਨੇ, ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ, ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਗੁਰਸਿੱਖ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਨੇ। ਦਰ ਘਰ ਦੇ ਸੇਵਕ ਭਾਈ ਜੋਧਵੀਰ ਸਿੰਘ ਬੀਬੀ, ਸਰਦਾਰ ਪਰਮਵੀਰ ਸਿੰਘ ਸੇਵਕ ਪਰਿਵਾਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਅਤੇ ਉੱਚ ਵਿੱਦਿਆ ਲਈ ਆਪ ਜੀ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲੈ ਰਹੇ ਨੇ। ਸਤਿਗੁਰੂ ਜੀ ਰਹਿਮਤ ਕਰਨੀ ਸੀਸ ਤੇ ਰਹਿਮਤਾਂ ਪ੍ਰਿਆਤ ਰੱਖਣਾ, ਤੰਦਰੁਸਤੀਆਂ ਦੀ ਦਾਤ ਬਖਸ਼ਣੀ, ਅੰਗ ਸੰਗ ਸਹਾਈ ਹੋਣਾ, ਦਰ ਕਰਦੇ ਸੇਵ ਭਾਈ ਵਰਿੰਦਰ ਸਿੰਘ ਤੇ ਭਾਈ ਭੁਪਿੰਦਰ ਸਿੰਘ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਨੇ। ਆਪ ਜੀ ਦੇ ਦਰ ਕਰਦੇ ਸੇਵਕ ਸਰਦਾਰ ਤਾਰਾ ਸਿੰਘ ਜੀ ਗਿੱਲ, ਉਹਨਾਂ ਦੀ ਤੰਦਰੁਸਤੀ ਲਈ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਰਹਿਮਤ ਕਰਨੀ, ਸੇਵਕਾਂ ਦੇ ਸਿਰ 'ਤੇ ਰਹਿਮਤਾਂ ਪ੍ਰਿਆਤ ਰੱਖਣਾ ਦੇ ਅਰੋਗਤਾ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ। ਆਪ ਦੇ ਦਰ ਘਰ ਦੇ ਸੇਵਕ ਦੀਪਾ ਅਰੋੜਾ ਦੇ ਜਨਮ ਦਿਨ ਦੀ ਅਤੇ ਨੌਕਰੀ ਮਿਲਣ 'ਤੇ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਦਿਆਂ ਹੋਇਆਂ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ। ਆਪ ਜੀ ਦੇ ਦਰ ਘਰ ਦੇ ਸੇਵਕ ਹਰਦੇਸ਼ ਅਰੋੜਾ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਅਤੇ ਉੱਚ ਵਿੱਦਿਆ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ। ਸੇਵਕਾਂ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨੀ। ਦਰ ਘਰ ਦੇ ਸੇਵਕ ਬੀਬੀ ਜੀ ਜੋਗਿੰਦਰ ਕੌਰ ਮਾਹੀ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ। ਕੋਮਲਪ੍ਰੀਤ ਕੌਰ ਨੂੰ ਨੌਕਰੀ ਮਿਲਣ 'ਤੇ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਬੇਨਤੀ ਹੈ। ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਰਣਜੀਤ ਸਿੰਘ, ਬੀਬੀ ਗੁਰਪ੍ਰੀਤ ਕੌਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਵਾਸਤੇ ਰਮਾਲਾ ਸਾਹਿਬ ਦੀ ਸੇਵਾ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਦਰੋਂ ਘਰੋਂ ਨਾਮਦਾਨ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ। ਦਰ ਘਰ ਦੇ ਸੇਵਕ ਭੈਣ ਜੀ ਡੋਲੀ ਆਹਲੂਵਾਲੀਆ ਦੇ ਟੈਸਟ ਵਿੱਚ ਕਾਮਯਾਬੀ ਲਈ ਸੇਵਕਾਂ ਵੱਲੋਂ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਰਹਿਮਤ ਕਰਨੀ, ਸ਼ੀਸ਼ ਦੇ ਰਹਿਮਤਾਂ ਪ੍ਰਿਆਤ ਰੱਖਣਾ, ਤੰਦਰੁਸਤੀਆਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ। ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾ ਪ੍ਰਸ਼ਾਦੀ ਦੇਗਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸਿੰਘ 'ਚ ਵਰਤਾਉਣ ਦੀ ਆਗਿਆ ਹੋਵੇ। ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਰਾਗਿਆ ਬਈ ਅਕਾਲ ਕੀ ਦਬੇ ਚਲਾਇਓ ਪੰਥ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਉ ਚਾਹੈ, ਖੋਜ ਸ਼ਬਦ ਰਾਜ ਕਰੀਗਾ ਖਾਲਸਾ, ਆਕੀ ਰਹੇ ਨਾ ਕੋਈ ਖੁਆਰ ਹੋਈ, ਸਭ ਮਿਲਾਂਗੇ ਬਚੀ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰੂ ਪਾਰ ਉਤਾਰਨ।

ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਜੀ ਸੋਈ ਸੁਣੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਥ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੀ ਸਾਹ ਜਿਸ ਪਾਸ ਬੈਠਿਆਂ ਸੋਹੀ ਐ ਸਭਨਾਂ ਦਾ ਵੀ ਸਾਹ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਨੌਵਾਂ ਮਨ ਰੀ ਕੌਣ ਕੁਮਤ ਤੈਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮਨ ਰੀ ਕੌਣ ਕੁਮਤ ਤੈਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਸਾਧ ਸੰਗਤ ਜੀਓ, ਤਨਤਾ ਦੇ ਯੋਗ ਹੋ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਸਰਵਣ ਕਰਕੇ ਆਪਣੇ ਜੀਵਨ ਦੀਆਂ ਅਨਮੋਲ ਘੜੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠ ਕੇ ਸ਼ਿਕਾਰਤ ਕਰ ਰਹੇ ਹੋ। ਸਤਿਗੁਰੂ ਦੀ ਰਹਿਮਤ ਕਰਨ ਆਪ ਸਭੂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਕਰੋ। ਅੰਮ੍ਰਿਤ ਵੇਲੇ ਦਾ ਜਾਗਰਣਾ ਨਾਮਦਾਨ ਸਿੱਖੀ ਸਿਦਕ ਭਰੋਸਾ ਦਾਨ ਸਰਬੱਤ ਨੂੰ ਸਤਿਗੁਰੂ ਜੀ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰੀ। ਸੋ ਅੱਜ ਦੇ ਅਤੇ ਕੱਲ੍ਹ ਦੇ ਦੀਵਾਨ ਵਿੱਚ ਅਤਿ ਸਤਿਕਾਰਯੋਗ ਭਾਈ ਸਾਹਿਬ ਹਰਨਾਮ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਦੇ ਪਰਿਵਾਰ ਨੇ ਬੱਚਿਆਂ ਸਮੇਤ ਹਾਜ਼ਰੀ ਭਰੀ ਹੈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਗੋਂ ਤੋਂ ਵੀ ਜਦੋਂ ਸਮਾਂ ਬਣੇ ਤਾਂ ਜ਼ਰੂਰ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣ। ਸੋ ਸਭੂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਆਪ ਸਭੂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਗੁਰੂ ਘਰ ਵਿਖੇ 18 ਮਈ ਤੋਂ 22 ਮਈ ਤੱਕ ਪੰਥ ਦੇ